0: ਕਮਾਂਡੋਜ਼ ਆਬਵੀਅਸਲੀ ਹੈ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਾਫੀ ਟਰਬਲ ਵਿੱਚ ਨੇ ਹਲੇ ਹੋਰ ਮਾਰਕੀਟ 'ਚ ਆ ਰਹੀਆਂ ਨੇ ਉਹਨਾਂ ਦੇ ਵਿੱਚ ਪ੍ਰਾਈਸ ਐਡਜਸਟਮੈਂਟ ਹਲੇ ਹੋਰ ਵੀ ਹੋਣ ਦੇ ਚਾਂਸਿਸ ਹੈਗੇ ਨੇ ਕਿਉਂਕਿ ਕਾਂਡੋ ਪ੍ਰੋਜੈਕਟ ਬਣਦਿਆਂ ਬਣਦਿਆਂ ਦੋ ਦੋ ਤਿੰਨ ਤਿੰਨ ਸਾਲ ਲੱਗ ਜਾਂਦੇ ਨੇ ਅਤੇ ਹਾਲੇ ਵੀ ਬਹੁਤ ਸਾਰੇ ਬਣ ਰਹੇ ਨੇ ਕੁਛ ਅੰਡਰ ਅਫੋਰਡੇਬਲ ਹਾਊਸਿੰਗ ਦੇ ਬਣ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਜੋ ਸੀਮਿਤ ਦੀ ਫੰਡਿੰਗ ਲਈ ਹੈ ਅੰਡਰ ਦਾ ਅਫੋਰਡੇਬਲ ਹਾਊਸਿੰਗ ਕਿ ਅਸੀਂ ਜਦੋਂ ਸੀਮਿਤ ਤੁਸੀਂ ਫੰਡਿੰਗ ਲੈਂਦੇ ਹੋ ਤਾਂ ਕੁਛ ਪਰਸੈਂਟ ਜਿਹੜੇ ਤੁਹਾਨੂੰ ਯੂਨਿਟਾਂ ਨੇ ਉਹ ਅੰਡਰ ਮਾਰਕੀਟ ਰੈਂਟ ਕਰਨੀਆਂ ਪੈਂਦੀਆਂ ਨੇ ਅਤੇ ਬਾਕੀ ਤੁਸੀਂ ਆਪਣੇ ਮਾਰਕੀਟ ਰੇਟ 'ਤੇ ਕਰ ਸਕਦੇ ਹੋ ਸੋ ਇਹ ਰੀਅਲ ਸਟੇਟ ਦੀ ਮਾਰਕੀਟ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 403-560-6300 ਮੇਰਾ ਨੰਬਰ ਹੈ 4035600-6300 'ਤੇ ਫੋਨ ਕਰ ਸਕਦੇ ਹੋ 40 ਦਿਨ ਜਿਹੜੇ ਐਵਰੇਜ ਕਿਸੇ ਵੀ ਘਰ ਨੂੰ ਸੇਲ ਹੋਣ ਨੂੰ ਲੱਗਦੇ ਆ ਇਹ ਐਵਰੇਜ ਹੈ ਕਈਆਂ ਘਰਾਂ ਨੂੰ 90-90 ਦਿਨ ਵੀ ਲੱਗ ਜਾਂਦੇ ਕਈ ਵਾਰੀ ਬਾਰ ਸੇਲ 'ਤੇ ਆ ਰਹੇ ਨੇ ਐਕਸਪਾਇਰ ਹੋਣ ਤੋਂ ਬਾਅਦ ਵੀ ਸੋ ਇਹ ਐਵਰੇਜ ਜਿਹੜੀ ਹੁੰਦੀ ਹੈ ਉਹ ਹੁੰਦਾ ਟੋਟਲ ਘਟਾ ਵਧਾ ਕਰਕੇ ਸਖੈਰ ਕਮਰਸ਼ੀਅਲ ਸੋਰੀ ਸਟੂਡੀਓ ਤੋਂ ਬ੍ਰੇਕ ਲੈਣੇ ਉਹ ਤੋਂ ਬਾਅਦ ਵਾਪਸ ਆਉਂਦੇ
1: You are listening to Fairchild Radio, CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: The following program speaks to the East Indian community uniting the world for your listening pleasure at Fairchild Radio the multicultural spirit of Calgary CHKF 94.7 FM
2: 94.7 FM ਤੇ ਮੈਂ ਤੁਹਾਡਾ ਹੋਸਟ ਡੈਨ ਸਿੱਧੂ ਪਰੋ ਨਾ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਨੇ ਕਿ ਜੀ ਆਇਆ ਧੰਨਵਾਦ ਹੈ ਤੁਸੀਂ ਮੈਸੇਜ ਭੇਜ ਕੇ ਹਾਜ਼ਰੀ ਲਵਾ ਰਹੇ ਹੋ ਤੇ ਪ੍ਰੋਗਰਾਮ ਸੁਣ ਰਹੇ ਹੋ ਥੈਂਕ ਯੂ ਤੁਹਾਡਾ ਧੰਨਵਾਦ ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ 7 ਲੋਕੇਸ਼ਨਾਂ ਹੋ ਗਈਆਂ ਨੇ 3690 ਵੈਸਟ ਵਿੰਡਰਾ ਵੈਸਟਮਿੰਟ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ 64 ਐਵਨਿਊ ਤੇ ਫਾਲਕ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟਿਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਤੇ ਰੈਡ ਐਂਬਰ ਗੇਟ ਰੈਡ ਸਟੋਨ ਚ 144 ਐਵਨਿਊ ਤੇ ਕਾਰਿੰਗਟਨ ਬੁਲੇਵਾਰਡ ਕਾਰਿੰਗਟਨ ਦੇ ਵਿੱਚ ਤੇ ਮੇਨ ਸਟਰੀਟ ਤੇ ਏਡਰੀਚ 7ਵੀਂ ਲੋਕੇਸ਼ਨ ਖੁੱਲ ਚੁੱਕੀ ਹੈ ਸਾਰੀਆਂ ਲੋਕੇਸ਼ਨਾਂ ਤੋਂ ਤੁਸੀਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ ਤੋਂ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗ੍ਰੋਸਰੀ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਕੋਈ ਬਣ ਗਿਆ ਤੁਹਾਡੇ ਤੇ ਤਾਂ ਰਿਲਾਇੰਸ ਲੀਗਲ ਗਰੁੱਪ ਦਾ ਨੰਬਰ 403-285-7070 403-285-7070 ਤੁਸੀਂ ਕਾਲ ਕਰ ਸਕਦੇ ਹੋ A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਖਰਾਬ ਹੋ ਗਿਆ A1 ਟੋਇੰਗ ਦਾ ਨੰਬਰ 407-476-9697 ਹੈ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੇ ਪੀਐਨਜੀ ਐਕਸਕਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾਹ ਕੇ ਬਣਾ ਰਹੇ ਜਾਂ ਨਵੀਂ ਸਬਡੋ ਲਾਟ ਡੇਕ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਵੇਟਿੰਗ ਐਂਡ ਸਰਵਿਸਿਜ਼ ਦਾ 403-818-1828 ਕਿ ਉਹਨਾਂ ਦਾ ਨੰਬਰ ਹੈ 403-818-2821 ਅੱਜ ਰੜਕੇ ਨਹੀਂ ਕਿਤੇ ਤੇ ਬਿਜ਼ੀ ਲੱਗਦੇ ਆ ਕਿਉਂਕਿ ਲੌਂਗ ਵੀਕਐਂਡ ਹੈ ਤੇ ਨਹੀਂ ਤਾਂ ਇਸ ਵੇਲੇ ਫੋਟੋ ਭੇਜ ਦਿੰਦੇ ਹੁੰਦੇ ਆ ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਤਾਂ ਬੁਕਿੰਗ ਲਈ 403-633-2

ਯਾਰ ਨੰਬਰ ਹੈ 4036332000 ਤੇ ਤੁਸੀਂ ਫੋਨ ਕਰ ਸਕਦੇ ਹੋ ਰਿਓ ਬੈਂਕ ਠਾਲ ਨੂੰ ਇਹ ਸਨ ਸਾਡੇ ਸਪਾਂਸਰਸ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਬਹੁਤ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਨੇ ਪ੍ਰੋਗਰਾਮ ਦੀ ਤੇ ਡੇਵ ਸਰਾਂ ਦਾ ਮੈਸੇਜ ਆਇਆ ਕਹਿੰਦੇ ਜਰੇਬੀਆਂ ਬਾਪੂ ਦੀਆਂ ਦੇਸੀ ਘਿਓ ਦੀਆਂ ਤੇ ਰਬੜੀ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸਿਰਚਰਵਾਰ ਤੇ ਐਤਵਾਰ ਦੋ ਦਿਨ ਵਧਾ ਤੇ ਕੋਰਨਰ ਸਟੋਨ ਦੇ ਵਿੱਚ ਤੇ 3 ਵਜੇ ਤੋਂ ਲੈ ਕੇ 10 ਵਜੇ ਤੱਕ ਉੱਥੇ ਤੁਸੀਂ ਜਾ ਸਕਦੇ ਹੋ ਖੈਰ ਹੁਣ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਪਿਛਲੇ ਦਿਨੀ ਥਰਸਡੇ ਸਵੇਰੇ ਸਵੇਰੇ ਜਦੋਂ ਨਿਊਜ਼ ਬ੍ਰੇਕ ਹੋਈ ਭਾਜੀ ਗੁਰਪ੍ਰੀਤ ਸਹੋਤਾ ਉਹਨਾਂ ਨੇ ਕੀਤੀ ਚੈਨਲ ਪੰਜਾਬੀ ਵਾਲਿਆਂ ਨੇ ਤਾਂ ਇਕਦਮ ਸਰੀ ਦੇ ਵਿੱਚ ਤਰਥੱਲੀ ਮੱਚ ਗਈ ਹਲੇ ਉਦੋਂ ਉਹਨਾਂ ਨੇ ਨਾਂ ਨਹੀਂ ਸੀ ਡਿਸਕਲੋਜ਼ ਕੀਤਾ ਸਿਰਫ ਇੰਨਾ ਹੀ ਕੀਤਾ ਸੀਗਾ ਕਿ ਸਰੀ ਦਾ ਬਹੁਤ ਵੱਡਾ ਪਤਵੰਤਾ ਘਰੋਂ ਗ੍ਰਿਫਤਾਰ ਕਰ ਲਿਆ ਕਿਉਂਕਿ ਤੁਹਾਨੂੰ ਪਤਾ ਖਬਰਾਂ ਤਾਂ ਫਿਰ ਜਦੋਂ ਆਪਣੇ ਪੰਜਾਬੀ ਇਲਾਕੇ ਦੇ ਵਿੱਚ ਆਂਢ ਗੁਆਂਢ ਸਾਰੇ ਪੰਜਾਬੀ ਹੁੰਦੇ ਆ ਮੀਡੀਆ ਤੱਕ ਪਹੁੰਚ ਜਾਂਦੀਆਂ ਨੇ ਵੀ ਕੌਣ ਸੀ ਪਰ ਜਦੋਂ ਤੱਕ ਕਨਫਰਮੇਸ਼ਨ ਨਾ ਹੋ ਜਾਵੇ ਉਦੋਂ ਤੱਕ ਫਿਰ ਉਹ ਨਾਂ ਡਿਸਕਲੋਜ਼ ਨਹੀਂ ਕੀਤਾ ਜਾਂਦਾ ਪਰ ਲੇਟਰ ਆਨ ਨਾਂ ਡਿਸਕਲੋਜ਼ ਕਰ ਦਿੱਤਾ ਗਿਆ ਸੀ ਆਪਾਂ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਕਾਇਲ ਦੁਸਾਂਝ ਕੁਲਵਿੰਦਰ ਸਿੰਘ ਦੁਸਾਂਝ ਉਜਲ ਦੁਸਾਂਝ ਦੇ ਪੇਂਡੂ ਹੈ ਜਿਹੜੇ ਕਿ ਹੈਲਥ ਮਿਨਿਸਟਰ ਵੀ ਰਹੇ ਪ੍ਰੀਮੀਅਰ ਵੀ ਰਹੇ ਬੀਸੀ ਦੇ 26 ਸਾਲ ਤੋਂ ਪੁਲਿਸ ਦੇ ਵਿੱਚ ਵੈਨਕੂਵਰ ਪੁਲਿਸ ਦੇ ਵਿੱਚ ਬਹੁਤ ਵਧੀਆ ਜੋ ਦੇਖਦੇ ਸੀ ਅਸੀਂ ਕੰਮ ਕਰਦੇ ਰਹੇ ਹੈ ਐਂਟੀ ਗੈਂਗਸ ਐਂਟੀ ਡਰੱਗਸ ਤੇ ਆਪਣੇ ਰੇਡੀਓ ਤੇ ਉਹਨਾਂ ਨੇ ਦੱਸਿਆ ਸੀ ਕਿ ਕਿਡ ਡਿਸਪਲੇ ਫਾਊਂਡੇਸ਼ਨ ਜਿਹਦੇ ਫਾਊਂਡਰ ਸਨ ਉਹ ਮੇਰੇ ਖਿਆਲ ਕੈਲਗਰੀ ਚ ਵੀ ਉਹਨਾਂ ਦੀ ਬ੍ਰਾਂਚ ਹੈਗੀ ਆ ਤੇ ਸਰੀ ਦੇ ਵਿੱਚ ਤਾਂ ਹੈਗੀ ਹੈਗੀ ਆ ਬੱਚਿਆਂ ਨੂੰ ਗੈਂਗਸ ਜਾਂ ਡਰੱਗਸ ਤੋਂ ਪਾਸੇ ਕਿਵੇਂ ਰੱਖਣਾ ਉਹਦੇ ਲਈ ਉਹ ਜਿਹੜੀ ਗਾਈਡ ਕਰਦੇ ਸੀਗੇ ਬੱਚਿਆਂ ਨੂੰ ਬਾਡੀ ਬਹੁਤ ਸੋਹਣੀ ਬਣਾਈ ਹੋਈ ਸੀਗੀ ਜਿੱਥੋਂ ਬਹੁਤ ਸਾਰੇ ਜਿਹੜੇ ਨੌਜਵਾਨ ਕਿਉਂਕਿ ਆਬਵੀਅਸਲੀ ਪੁਲਿਸ ਆਫਿਸਰ ਸੀਗੇ ਤੇ ਫਿਜ਼ੀਕਲੀ ਫਿੱਟ ਤਾਂ ਹੁੰਦਾ ਹੀ ਹੈ ਪਰ ਕਈ ਵਾਰੀ ਉਸ ਤੋਂ ਉੱਪਰ ਜਾ ਕੇ ਵੀ ਕਈ ਵਾਰੀ ਬੰਦੇ ਆਪਣੀ ਮਿਹਨਤ ਕਰਦੇ ਨੇ ਬਾਡੀ ਤੇ ਉਹ ਕੈਲ ਦੁਸਾਂਝ ਨੇ ਕੀਤੀ ਹੋਈ ਸੀ ਦੋ ਤਿੰਨ ਹਫ਼ਤੇ ਪੁਲਿਸ ਆਫਿਸਰ ਹੈ ਜੈਕ ਖੋਸਾ ਉਹ ਵੀ ਕਾਫੀ ਦੇਰ ਤੋਂ ਐਂਟੀ ਗੈਂਗ ਤੇ ਐਂਟੀ ਡਰੱਗ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਕੈਲ ਦੁਸਾਂਝ ਜੀ ਜਦੋਂ ਆਪਾਂ ਦੇਖਦੇ ਸੀ ਬਾਡੀ ਤੇ ਪਤਾ ਲੱਗਦਾ ਸੀ ਯਾਰ ਸਰੀਰ ਤੇ ਕੰਮ ਕੀਤਾ ਹੈ ਇਸ ਕਰਕੇ ਬਹੁਤ ਸਾਰੇ ਨੌਜਵਾਨਾਂ ਦੇ ਉਹ ਰੋਲ ਮਾਡਲ ਵੀ ਸੀ ਬਹੁਤ ਸਾਰੇ ਨੌਜਵਾਨ ਉਹਨਾਂ ਵੱਲ ਦੇਖਦੇ ਸੀ ਕਿ ਯਸ ਮੈਂ ਵੀ ਚਾਹੁੰਦਾ ਇਹ ਜਿਹੀ ਮੇਰੀ ਬਾਡੀ ਹੋਵੇ ਪਰ ਅਚਾਨਕ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਲੋਕਾਂ ਦੀਆਂ ਮੂੰਹ ਚ ਉਂਗਲਾਂ ਪੈ ਗਈਆਂ ਯਾਰ ਇਹ ਕਿਵੇਂ ਹੋ ਸਕਦਾ ਹੈ ਵੈਨਕੂਵਰ ਦੀ ਪੁਲਿਸ ਸਰੀ ਦੀ ਪੁਲਿਸ ਤੇ ਕੁਛ ਅਨਮਾਰਕਡ ਕਾਰਾਂ ਨੇ ਜਦੋਂ ਉਹਨਾਂ ਦਾ ਘਰ ਘੇਰਿਆ ਆਪ ਤਾਂ ਉਸ ਉੱਤੇ ਪਏ ਸੀ ਉਹਨਾਂ ਦੀ ਵਾਈਫ ਤੇ ਬੱਚੇ ਉਹਨਾਂ ਦੀ ਵਾਈਫ ਵੀ ਸੈਂਡੀ ਦੁਸਾਂਝ ਜਿਹੜੇ ਕਿ ਕਿਉਂਕਿ ਹੁਣ ਮਿਊਂਸਪਲ ਸਰੀ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਕੌਂਸਲਰ ਤੇ ਮੇਅਰ ਦੀਆਂ ਉੱਥੇ ਸਿਸਟਮ ਥੋੜ੍ਹਾ ਜਿਹਾ ਅਲੱਗ ਹੈ ਉੱਥੇ ਵਾਰਡ ਸਿਸਟਮ ਨਹੀਂ ਹੈਗਾ ਉੱਥੇ ਜਿਵੇਂ ਚੈਸਟ ਮੇਅਰ ਆਪਣੇ ਇੱਦਾਂ ਹੀ ਹੁੰਦਾ ਉੱਥੇ ਵੱਖਰੀਆਂ ਵੱਖਰੀਆਂ ਸਲੇਟਾਂ ਬਣੀਆਂ ਹੋਈਆਂ ਨੇ ਤੇ ਇੱਕ ਸਲੇਟ ਦੇ ਵਿੱਚ ਸੈਂਡੀ ਦੁਸਾਂਝ ਵੀ ਐਜ਼ ਏ ਕੌਂਸਲਰ ਮੇਰੇ ਖਲਰ ਆਪਣਾ ਮੁੰਡਾ ਰੰਧਾਵਾ ਕੋਈ ਵਕੀਲ ਹੈ ਕੰਜ਼ਰਵੇਟਿਵ ਪਾਰਟੀ ਦੇ ਬੈਨਰ ਥੱਲੇ ਉਹਦੀ ਸਲੇਟ ਦੇ ਥੱਲੇ ਨਾਲ ਉਹ ਸੈਂਡੀ ਦੁਸਾਂਝ ਕੌਂਸਲਰ ਦੀ ਇਲੈਕਸ਼ਨ ਵੀ ਲੜਨ ਵਾਸਤੇ ਉਹਦਾ ਨਾਂ ਸੀਗਾ ਪਰ ਹੁਣ ਉਹਨੇ ਵਿਦਡਰਾ ਕਰ ਲਿਆ ਜਾਂ ਪਾਰਟੀ ਨੇ ਕਹਿਤਾ ਗਰੁੱਪ ਨੇ ਕਹਿਤਾ ਵੀ ਨਹੀਂ ਸੋ ਆਬਵੀਅਸਲੀ ਕਿਉਂਕਿ ਉਹਨਾਂ ਨੂੰ ਉਹ ਹਰਟ ਹੋਣਾ ਸੋ ਕੈਲ ਦੁਸਾਂਝ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਬਾਅਦ ਕੋਰਟ ਅਪੀਅਰੈਂਸ ਤੋਂ ਬਾਅਦ 26 ਸਾਲ ਆਫਟਰ ਪੁਲਿਸ ਦੇ ਵਿੱਚ ਲਾਏ ਹੈ ਤੇ ਉਹਨਾਂ ਨੂੰ ਕੋਰਟ ਨੇ ਰਿਲੀਜ਼ ਤਾਂ ਕਰਤਾ ਘਰੇ ਬੇਲ ਤੇ ਸੇਮ ਡੇ

केस चलूगा। उस बाद पुलिस चीफ ने जेडे कि पुलिस चीफ स्टीव राय वो भी अपने पंजाबी भाईचारे दे ही है, पुलिस दे विच काफ़ी साढ़े उपरले लैवल ते इत्थे भी साढ़े डिप्टी सुपरिंटेंडेंट मेरे ख्याल जय बराड़ नौजवान साढ़े जेडे है तो बहुत सारे जेडे साढ़े नौजवान है वधिया उपरले लैवल तक पहुँचे हुए हैं। सो स्टीव राय ने जदों प्रेस कॉन्फ्रेंस करके दस्या कि उहदे ते 9 चार्जेस लगे ने, 4 फ्रॉड दे ने ते 4 थेफ्ट दे ने ते 1 ब्रीच ऑफ ट्रस्ट है। ब्रीच ऑफ ट्रस्ट मेरा ख्याल रिलेटेड टू उहदी किड्स प्ले फाउंडेशन नाल संबंधित है। हुण किड्स प्ले फाउंडेशन दे विच ब्रीच ऑफ ट्रस्ट की हो सकता है तो हले आने वाले समय दे विच जदों सारी गल्लां पता लगनगियां उदों पता लगूगा। ਇਹ ਫਿਲਹਾਲ ਚਾਰਜਿਸ ਲੱਗੇ ਆ, ਇਹ ਸਾਬਤ ਨਹੀਂ ਹੋਏ, ਕਿਉਂਕਿ ਜਦੋਂ ਕੋਈ ਵੀ ਚਾਰਜਿਸ ਲੱਗਦੇ ਜਦ ਤੱਕ ਅਦਾਲਤ ਵਿੱਚ ਉਹ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਬੰਦੇ ਨੂੰ ਇਨੋਸੈਂਟ ਸਮਝਿਆ ਜਾਂਦਾ, ਉਦੋਂ ਹੀ ਗਿਲਟੀ ਸਮਝਿਆ ਜਾਂਦਾ ਜਦੋਂ ਉਹ ਅਦਾਲਤ ਵਿੱਚ ਸਾਬਤ ਹੋ ਜਾਂਦੇ। ਹੁਣ ਕੇਸ ਚੱਲੂਗਾ ਪਰ 2 ਸਾਲ ਤੋਂ ਵੱਧ ਜਿਹੜੀ ਅੰਡਰ ਕਵਰ ਇਨਵੈਸਟੀਗੇਸ਼ਨ ਚੱਲਦੀ ਰਹੀ ਹੈ। ਹੁਣ ਇੱਕ ਬੰਦਾ ਪੁਲਿਸ ਦੇ ਵਿੱਚ ਖੁਦ ਹੋਵੇ ਇਸ ਲੈਵਲ 'ਤੇ ਹੋਵੇ 26 ਸਾਲ ਅਤੇ ਉਸੇ ਦੀ ਹੀ ਪੁਲਿਸ ਫੋਰਸ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੋਵੇ ਅੰਡਰ ਕਵਰ ਅਤੇ ਭਿਣਕ ਨਾ ਪੈਣ ਦੇਵੇ, ਇਹ ਵੀ ਇੱਕ ਬੜੀ ਦਿਲਚਸਪ ਗੱਲ ਹੈ। ਅਤੇ ਜਦੋਂ ਹੁਣ ਇੱਦਾਂ ਦੇ ਕੇਸ ਬਣਦੇ ਨੇ, ਚਾਰਜਿਸ ਲੱਗਦੇ ਨੇ, ਜਿਸ ਤਰ੍ਹਾਂ ਸਟੀਵ ਰਾਏ ਪੁਲਿਸ ਚੀਫ ਨੇ ਦੱਸਿਆ ਕਿ ਆਫਟਰ 2.5 ਈਅਰ ਇਨਵੈਸਟੀਗੇਸ਼ਨ, ਕਿਉਂਕਿ ਪੁਲਿਸ ਕੱਲੀ ਆਪਣੇ ਲੈਵਲ 'ਤੇ ਚਾਰਜ ਨਹੀਂ ਲਾ ਸਕਦੀ ਹੁੰਦੀ, ਪੁਲਿਸ ਦੀ ਇਨਵੈਸਟੀਗੇਸ਼ਨ ਦੇ ਜੋ ਡਾਕੂਮੈਂਟਸ ਉਹਨਾਂ ਕੋਲ ਹੁੰਦੇ ਨੇ ਉਹ ਕ੍ਰਾਊਨ ਪ੍ਰੋਸੀਕਿਊਟਰ ਨੂੰ ਦਿੰਦੇ ਨੇ ਜੋ ਸਰਕਾਰੀ ਵਕੀਲ ਹੁੰਦਾ। ਸਰਕਾਰੀ ਵਕੀਲ ਫਿਰ ਗੋ ਥਰੂ ਜਾਂਦਾ ਉਸ ਸਾਰੇ ਉਹਨਾਂ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ, ਫਿਰ ਉਹ ਦੇਖਦਾ ਕਿ ਕੀ ਇਹ ਕੇਸ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਕੀਤੀ ਹੈ ਪੁਲਿਸ ਨੇ, ਕੀ ਇਹ ਕੋਰਟ ਦੇ ਵਿੱਚ ਖੜੂਗਾ ਕਿਤੇ ਕਿ ਨਹੀਂ ਖੜੂਗਾ। ਜੇ ਇੱਕ ਸਰਕਾਰੀ ਵਕੀਲ ਨੂੰ ਲੱਗੇ ਕਿ ਯੈਸ ਇਹਦੇ ਵਿੱਚ ਸੀਰੀਅਸ ਇਸ਼ੂਜ਼ ਹੈਗੇ ਨੇ ਤਾਂ ਦੈਨ ਉਹ ਅਲਾਓ ਕਰਦਾ ਪੁਲਿਸ ਨੂੰ ਚਾਰਜਿਸ ਲਾਉਣ ਦੇ ਲਈ। ਸੋ ਇਸ ਕੇਸ ਦੇ ਵਿੱਚ ਜੇ ਚਾਰਜਿਸ ਨਾ ਲਾਏ ਨੇ ਪੁਲਿਸ ਨੇ ਤਾਂ ਦੈਟ ਮੀਨ ਜਿਵੇਂ ਸਟੀਵ ਰਾਏ ਪੁਲਿਸ ਚੀਫ ਨੇ ਦੱਸਿਆ ਵੀ ਹੈ ਕਿ ਸੀਰੀਅਸ ਐਲੀਗੇਸ਼ਨਸ ਨੇ, ਸੀਰੀਅਸ ਚਾਰਜਿਸ ਨੇ, ਤਾਂ ਆਬਵੀਅਸਲੀ ਹੈ ਸਮਥਿੰਗ ਪੁਲਿਸ ਕੋਲ ਹੋਊਗਾ ਇਨਵੈਸਟੀਗੇਸ਼ਨ ਤੋਂ ਬਾਅਦ। ਹੁਣ ਜਿਹੜੀ ਬ੍ਰੀਚ ਆਫ ਟਰੱਸਟ ਦੀ ਗੱਲ ਹੈ ਕਿਡਸ ਪਲੇ ਫਾਊਂਡੇਸ਼ਨ, ਉਹ ਕਿਉਂਕਿ ਆਬਵੀਅਸਲੀ ਹੈ ਇੱਦਾਂ ਦੇ ਜਿਹੜੀਆਂ ਫਾਊਂਡੇਸ਼ਨ ਹੁੰਦੀਆਂ ਨੇ ਉਹਨਾਂ ਨੂੰ ਗੌਰਮੈਂਟ ਫੰਡਿੰਗ ਮਿਲਦੀ ਹੈ, ਅਤੇ ਖਾਸ ਕਰਕੇ ਜਦੋਂ ਫਾਊਂਡੇਸ਼ਨ ਦਾ ਸੰਬੰਧ ਬੱਚਿਆਂ ਨਾਲ ਹੋਵੇ ਅਤੇ ਬੱਚਿਆਂ ਨੂੰ ਡਰੱਗਸ ਐਂਡ ਗੈਂਗਸ ਤੋਂ ਪਰੇ ਰੱਖਣ ਨਾਲ ਹੋਵੇ ਅਤੇ ਉਹਦਾ ਫਾਊਂਡਰ ਪੁਲਿਸ ਆਫਿਸਰ ਹੋਵੇ ਐਡਾ ਵੈਟਰਨ 26 ਸਾਲ ਦਾ, ਤਾਂ ਆਬਵੀਅਸਲੀ ਫੰਡਿੰਗ ਕਾਫੀ ਉਸ ਫਾਊਂਡੇਸ਼ਨ ਨੂੰ ਮਿਲ ਸਕਦੀ ਹੈ। ਹੁਣ ਉੱਥੇ ਕਿੱਥੇ ਬ੍ਰੀਚ ਹੋਇਆ ਇਹਦੇ ਹਾਲੇ ਆਪਣੇ ਕੋਲ ਡਿਟੇਲ ਨਹੀਂ ਆਈ, ਕਿਉਂਕਿ ਪੈਸੇ ਕਿੱਥੇ ਕਿੱਥੇ ਕਿਵੇਂ ਡਿਸਬਰਸ ਹੁੰਦੇ ਆ, ਕਿਵੇਂ ਖਰਚੇ ਜਾਂਦੇ ਆ, ਇਹ ਸਾਰੀਆਂ ਗੱਲਾਂ ਬਾਤਾਂ ਤਾਂ ਉਹਦੇ ਵਿੱਚ ਬਹੁਤ ਸਾਰੇ ਵਾਲੰਟੀਅਰ ਕੰਮ ਕਰਦੇ ਆ। ਆਬਵੀਅਸਲੀ ਹੈ ਇਸ ਖਬਰ ਤੋਂ ਬਾਅਦ ਉਸ ਸੰਸਥਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਿਆ ਹੋਊਗਾ, ਉਸ ਵਰਲਡ ਆਰਗਨਾਈਜੇਸ਼ਨ ਦੇ ਵਾਲੰਟੀਅਰਸ ਨੂੰ ਵੀ ਬਹੁਤ ਧੱਕਾ ਲੱਗਿਆ ਹੋਊਗਾ। ਬੇਸ਼ੱਕ ਉਹਦੀ ਵਾਈਫ ਨੇ ਕਿਹਾ ਕਿ ਅਸੀਂ ਇਹੋ ਜਿਹਾ ਕੁਛ ਵੀ ਗਲਤ ਨਹੀਂ ਕੀਤਾ, ਪਰ ਇਹ ਹਲੇ ਸਾਬਤ ਹੋਣਾ ਬਾਕੀ ਹੈ। ਪਰ ਹੁਣ ਜਿਹੜਾ ਦੂਸਰੇ 2 ਚਾਰਜ ਜਿਹੜੇ ਹੈਗੇ, 4 ਹੈਗੇ ਫਰੌਡ ਐਂਡ ਥੈਫਟ, ਕਹਿਣ ਨੂੰ ਇਹ ਬਣਾਇਆ ਹੋਇਆ ਉਹਨਾਂ ਨੇ ਕਿ ਓਵਰ 5,000, ਪਰ ਇਹ ਆਲਮੋਸਟ $25 million ਦੀ ਰੇਂਜ ਦੇ ਵਿੱਚ ਜਿਹੜਾ ਟੋਟਲ ਮਨੀ ਇਨਵੋਲਵ ਹੈ, ਅਤੇ 25 ਦੇ ਤਕਰੀਬ ਫੈਮਲੀਆਂ ਜਿਹਨਾਂ ਦੇ ਵਿੱਚੋਂ 19 ਫੈਮਲੀਆਂ ਸਾਹਮਣੇ ਆਈਆਂ ਨੇ ਇਸ ਵਕਤ ਜਿਹੜੀਆਂ। ਹੁਣ ਮਸਲਾ ਕੀ ਸੀਗਾ, ਮਸਲਾ ਇਹ ਸੀਗਾ ਕਿ ਕੈਲ ਦੁਸਾਂਝ ਅਤੇ ਸਰਬਜੀਤ ਗਿੱਲ ਜਿਹੜਾ ਦੂਸਰਾ ਬੰਦਾ ਹਲੇ ਫੜਿਆ ਨਹੀਂ ਗਿਆ, ਉਹਨੂੰ ਪੁਲਿਸ ਲੱਭ ਰਹੀ ਹੈ, ਉਹਨਾਂ ਨੇ ਕੋਈ ਇਨਵੈਸਟਮੈਂਟ ਕਰਵਾਈ ਸੀਗੀ ਜਿਹੜਾ ਲੋਕਾਂ ਤੋਂ ਕਿਸੇ ਪ੍ਰੋਜੈਕਟ ਦੇ ਵਿੱਚ। ਸੋ ਹੁਣ ਉਸ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਕਈ ਵਾਰੀ ਸਹੀ ਨਹੀਂ ਬੈਠਦੀ, ਲੋਕਾਂ ਦੇ ਪੈਸੇ ਮਰ ਜਾਂਦੇ ਆ,

0: ਪ੍ਰੋਜੈਕਟ ਸੀਗਾ ਅੰਡਰ ਕੋਸਟ ਮਾਊਂਟੇਨ ਕੰਪਨੀ ਸੀਗੀ ਜਿਹਦੇ ਵਿੱਚੋਂ 25 ਤੋਂ 30 ਫੈਮਲੀਆਂ ਨੇ ਇਨਵੈਸਟ ਕੀਤਾ ਸੀ ਇੱਕ ਬੰਦੇ ਨੇ $8.5 lakh ਇਨਵੈਸਟ ਕੀਤਾ ਸੀ ਉਹ ਕਹਿੰਦਾ ਮੇਰਾ $8.5 lakh ਮਰ ਗਿਆ ਸੋ ਇਸ ਜਿਹੜੀ ਕੰਪਨੀ ਨਾਲ ਸੰਬੰਧਿਤ ਇਸ ਇਨਵੈਸਟਮੈਂਟ ਨਾਲ ਸੰਬੰਧਿਤ ਜਿਹੜੇ ਫਰਾਡ ਐਂਡ ਥੈਫਟ ਦੇ ਚਾਰਜਸ ਨੇ ਉਹਦੇ ਵਿੱਚ ਹੁਣ ਇਨਵੋਲਵਮੈਂਟ ਕੈਲ ਦੁਸਾਂਝ ਦੀ ਕਿੰਨੀ ਕੁ ਹੈ ਜਾਂ ਸਰਬਜੀਤ ਗਿੱਲ ਦੀ ਕਿੰਨੀ ਕੁ ਹੈ ਜਾਂ ਪ੍ਰੋਜੈਕਟ ਤੋਂ ਕਿਉਂ ਨਹੀਂ ਸਿਰੇ ਚੜਿਆ ਤੇ ਇਹ ਹਲੇ ਸਾਰਾ ਜੋ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਹੈ ਉਹ ਕੋਰਟ ਦੇ ਵਿੱਚ ਜਦੋਂ ਸਾਰਾ ਕੁਛ ਦੱਸਿਆ ਜਾਊਗਾ ਉਦੋਂ ਪਤਾ ਲੱਗੂ ਕਹਾਣੀ ਕੀ ਹੈ ਪਰ ਗੱਲ ਇਹ ਹੈ ਕਿ ਜਿਹੜੀਆਂ ਇਹ ਇਨਵੈਸਟਮੈਂਟਾਂ ਦੇ ਵਿੱਚ ਫਰੋਡਸ ਬਹੁਤ ਹੋ ਰਹੇ ਆ ਸਿਰਫ ਆਪਣੇ ਭਾਈਚਾਰੇ 'ਚ ਨਹੀਂ ਬਥੇਰੇ ਗੋਰੇ ਜਿਹੜੇ ਹੈਗੇ ਆ ਇਸ ਸਕੈਂਡਲਾਂ ਦੇ ਵਿੱਚ ਪੌਂਜੀ ਸਕੀਮ ਦੇ ਵਿੱਚ ਫੜੇ ਗਏ ਆ ਹੋਰ ਭਾਈਚਾਰੇ ਸਾਰਿਆਂ ਆਪਾਂ ਆਪਣੇ ਭਾਈਚਾਰੇ ਦਾ ਆਪਣੇ ਪਤਾ ਬਾਕੀ ਭਾਈਚਾਰਿਆਂ ਦੇ ਵਿੱਚ ਵੀ ਇਹੋ ਜਿਹਾ ਕੁਛ ਬਹੁਤ ਹੋ ਰਿਹਾ ਤੇ ਆਪਣੇ ਭਾਈਚਾਰੇ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਮੇਰਾ ਖਿਆਲ ਨਹੀਂ ਅੱਜ ਮੇਰੇ ਕੋਲ ਇਹ ਟਾਈਮ ਹੈਗਾ ਜੇ ਮੈਂ ਤੁਹਾਨੂੰ ਇੱਥੋਂ ਦੀਆਂ ਕਹਾਣੀਆਂ ਕਿਸ ਦਿਨ ਮੈਂ ਫੇਰ ਇਹਦੇ ਤੇ ਗੱਲ ਕਰੂੰਗਾ ਕਿ ਸਾਨੂੰ ਕਿਵੇਂ ਕੇਅਰਫੁਲ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਨਵੈਸਟਮੈਂਟ ਦੇ ਵਿੱਚ ਆਬਵੀਅਸਲੀ ਹੈ ਕਿ ਹਰ ਬੰਦਾ ਚਾਹੁੰਦਾ ਯਾਰ ਮੈਂ ਕਿਤੇ ਨਾ ਕਿਤੇ ਪੈਸੇ ਚਾਰ ਮੇਰੇ ਕੋਲ ਪਏ ਆ ਤਾਂ ਮੈਂ ਇਨਵੈਸਟ ਕਰ ਦਿਆਂ ਮੇਰੇ ਚਾਰ ਪੈਸੇ ਹੋਰ ਬਣ ਜਾਣਗੇ ਰਿਟਾਇਰਮੈਂਟ ਦੇ ਲਈ ਜਾਂ ਵਟ ਐਵਰ ਹੈ ਨਾ ਅਤੇ ਹਮੇਸ਼ਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿੱਥੇ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਉਹ ਬੰਦੇ ਇਮਾਨਦਾਰ ਹੋਣ ਹੁਣ ਇੱਥੇ ਆਬਵੀਅਸਲੀ ਕਿ ਕੈਲ ਦੁਸਾਂਝ ਇੱਕ ਬੜਾ ਵੱਡਾ ਨਾਂ ਸੀਗਾ ਲੋਕਾਂ ਨੇ ਵਿਸ਼ਵਾਸ ਕਰਕੇ ਉਸ ਦੇ ਪ੍ਰੋਜੈਕਟ ਦੇ ਵਿੱਚ ਪੈਸੇ ਲਾਏ ਹੋਣਗੇ ਕਿ ਯਾਰ ਐਡਾ ਵੱਡਾ ਨਾਂ ਹੈ ਕਮਿਊਨਿਟੀ ਦੇ ਵਿੱਚ ਐਡਾ ਵੱਡਾ ਪੁਲਿਸ ਆਫਿਸਰ ਹੈ ਤਾਂ ਉੱਥੇ ਪੈਸੇ ਲਾਏ ਹੋਣਗੇ ਪਰ ਕਈ ਵਾਰੀ ਇਨਵੈਸਟਮੈਂਟ ਉਲਟੀ ਪੈ ਜਾਂਦੀ ਹੈ ਇਹ 'ਚ ਹੁਣ ਕਸੂਰ ਕਿਹਦਾ ਹੋਊਗਾ ਇਹ ਆਉਣ ਵਾਲੇ ਟਾਈਮ 'ਚ ਲੱਗੂਗਾ ਪਰ ਪਤਾ ਗੱਲ ਇਹ ਹੈ ਕਿ ਆਬਵੀਅਸਲੀ ਆ ਜਿਹੜੇ ਪਰਿਵਾਰ ਹਰਟ ਹੋਏ ਆ ਹੁਣ ਜੇ ਇੱਕ ਪਰਿਵਾਰ ਨੇ $8 lakh ਜਿਹੜਾ ਕਿ ਬਹੁਤ ਵੱਡੀ ਮਨੀ ਹੈ ਤਾਂ ਉਹ ਬਹੁਤ ਉਹ ਪਹਿਲਾਂ ਵੀ ਐਕਚੁਲੀ ਮੀਡੀਆ 'ਚ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਇੱਕ ਦੋ ਵਾਰੀ ਇਹ ਪੋਸਟਾਂ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਪੁਲਿਸ ਨੇ ਰੋਕ ਦਿੱਤਾ ਸੀ ਸੋ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਕਿਤੇ ਫੇਰ ਜਿਹੜਾ ਇੱਥੇ ਲੁੰਗਲਾਣਾ ਜਿਹੜੇ ਤੁਹਾਡੇ ਸਟੇਜਾਂ 'ਤੇ ਤੁਰੇ ਫਿਰਦੇ ਆ ਨਾ ਉਹਨਾਂ ਨੇ ਕੀ ਕੁਛ ਕੀਤਾ ਹੋਇਆ ਉਹ ਮੈਂ ਕਿਸੇ ਦਿਨ ਫੇਰ ਆਪਾਂ ਅਗਲੇ ਸੰਡੇ ਜਾਂ ਉਦੋਂ ਅਗਲੇ ਸੰਡੇ ਖੋਲ੍ਹਾਂਗੇ ਇੱਥੇ ਵੀ ਤੁਹਾਨੂੰ ਖਿਆਲ ਰੱਖਣ ਦੀ ਲੋੜ ਹੈ ਕਿ ਜਿਹੜੇ ਆ ਤੁਹਾਡੇ ਪਤਵੰਤੇ ਫਿਰਦੇ ਆ ਨਾ ਇਹ ਪਤਵੰਤਾ ਇਹ ਤਾਂ ਚਲੋ ਇੱਕ ਗੱਲ ਹੈ ਨਾ ਸਰੀ ਦੇ ਵਿੱਚ ਵੀ ਹੋਰ ਬਥੇਰੇ ਹਜ਼ਾਰਾਂ ਇਹੋ ਜਿਹੇ ਕੇਸਿਸ ਹੋਣਗੇ ਜਿੱਥੇ ਪ੍ਰੋਜੈਕਟਾਂ ਦੇ ਵਿੱਚ ਮਨੀ ਲੋਕਾਂ ਦੀ ਡੁੱਬੀ ਹੈ ਪਰ ਲੋਕ ਚੁੱਪ ਨੇ ਔਰ ਟ੍ਰੇਡਸਮੈਨ ਦੇ ਪੈਸੇ ਤਾਂ ਮਰਨਾ ਕੋਈ ਆਮ ਗੱਲ ਨਹੀਂ ਹੈਗੀ ਉਹ ਤਾਂ ਖਾਸ ਗੱਲ ਨਹੀਂ ਉਹ ਤਾਂ ਆਮ ਹੀ ਹੈ ਆਮ ਲੋਕਾਂ ਦੇ ਜਿਹੜੇ ਟ੍ਰੇਡਸਮੈਨ ਦੇ ਪੈਸੇ ਮਾਰਦੇ ਨੇ ਮਾਰਨ ਵਾਲੇ ਜਿਹੜੇ ਹੈਗੇ ਉਹ ਤੁਹਾਡੇ ਜ਼ਿਆਦਾਤਰ ਪਤਵੰਤੇ ਨੇ ਜਿਹੜੇ ਸਟੇਜਾਂ 'ਤੇ ਖੜ੍ਹ ਕੇ ਬੜੇ ਵੱਡੇ ਤਕਰੀਰਾਂ ਕਰਦੇ ਨੇ ਸਿਮਿਲਰਲੀ ਇਨਵੈਸਟਮੈਂਟਾਂ ਦੇ ਵਿੱਚ ਪੈਸੇ ਮਾਰਨ ਵਾਲੇ ਵੀ ਸਟੇਜਾਂ ਵਾਲੇ ਹੀ ਨੇ ਅਤੇ ਪੋਲੀਟਿਕਸ ਦੇ ਵਿੱਚ ਵੀ ਹੈਗੇ ਆ ਇਹ ਗੱਲਬਾਤ ਕਰਾਂਗੇ ਆਪਾਂ ਜ਼ਿਆਦਾ ਡਿਟੇਲ 'ਚ ਅਗਲੇ ਤੋਂ ਅਗਲੇ ਸ਼ਾਇਦ ਅਗਲੇ ਸੰਡੇ 'ਤੇ ਡਿਪੈਂਡ ਕਰਦਾ ਪਰ ਗੀਤ ਸੁਣ ਲਈ ਉਹ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ
1: Lucky Leon's वापस आ गया है हर कोई जीत सकता है $10 million तो बढ़ते इनाम आटे डिस्काउंट जितन दा मौका $5,000 दा होम फर्निशिंग मेकओवर जितो फर्नीचर मैट्रेस आटे अप्लायंस गिवअवेज जितो हुने अपनी अर्ली एंट्री करवाओ Leon's नाउ दैट्स कंफर्टेबल
2: What if your passion was never meant to stay a passion?

94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਹੋ ਜੀ ਤੇ ਇੱਕ ਨਾਟਕ ਹੋ ਰਿਹਾ ਲੱਛੂ ਕਬਾੜੀਆ ਤੇ ਕੋਈ ਮੋੜ ਲਿਆਵੋ ਨਹੀਂ ਡਾਕਟਰ ਸਾਹਿਬ ਸਿੰਘ ਜੀ ਦਾ ਲਿਖਿਆ ਹੋਇਆ ਤੇ ਨਿਰਦੇਸ਼ਕ ਵੀ ਉਹੀ ਨੇ ਤੇ ਇਹ ਹੋ ਰਿਹਾ ਜੀ ਸਪਟੰਬਰ 7 ਨੂੰ 6 ਵਜੇ ਸ਼ਾਮ ਨੂੰ ਜਿਹੜਾ ਕਿ ਮੰਡੇ ਹੈ ਕੱਲ ਨੂੰ ਹੀ ਹੈ ਤੇ ਆਪਣਾ 344 ਕਾਰਨਰ ਮੈਡੋ ਮੈਨਰ ਨਾਰਥ ਈਸਟ ਇੱਥੇ ਕੋਈ ਜਗ੍ਹਾ ਹੋਊਗੀ ਤੇ ਇਹ ਨਾਟਕ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ 7 ਅਕਤੂਬਰ ਨੂੰ 6 ਵਜੇ ਸ਼ਾਮ ਨੂੰ ਹੋ ਰਿਹਾ ਲੱਛੂ ਕਬਾੜੀਆ ਤੇ ਕੋਈ ਮੋੜ ਲਿਆਵੋ ਨਹੀਂ ਚਾਰ ਪੰਜ ਮਿੰਟ ਬਚਦੇ ਆ ਕੁਛ ਗੱਲਾਂ ਹੋਰ ਕਰ ਲਈਏ ਹੁਣ ਤੁਹਾਡੇ ਵਾਸਤੇ ਖਾਸ ਕਰਕੇ ਹੈ ਕਿ ਜੇ ਤੁਹਾਡੇ ਘਰ ਦੇ ਵਿੱਚ ਐਕੁਇਟੀ ਹੈਗੀ ਹੈ ਨਾ ਤਾਂ ਤੁਹਾਨੂੰ ਬਹੁਤ ਖਿਆਲ ਰੱਖਣ ਦੀ ਲੋੜ ਹੈ ਕਿਉਂਕਿ ਆਈਡੈਂਟੀ ਥੈਫਟ ਬਹੁਤ ਹੋ ਰਹੀ ਹੈ ਇਹ ਵੀ ਐਕਸ਼ਨ ਸਿਟੀ ਸਰੀ ਦੀ ਖਬਰ ਹੈ ਤੇ ਤੁਸੀਂ ਤੁਹਾਨੂੰ ਮੈਂ ਤਾਂ ਦੱਸ ਰਿਹਾ ਵੀ ਜੇ ਤੁਹਾਡੇ ਘਰ ਵਿੱਚ ਐਕੁਇਟੀ ਹੈਗੀ ਮਤਲਬ ਮੋਰਗੇਜ ਥੋੜੀ ਹੈ ਮੰਨ ਲਓ ਘਰ ਤੁਹਾਡਾ 8 ਲੱਖ ਦਾ 9 ਲੱਖ ਦਾ ਜਾਂ 7 ਲੱਖ ਦਾ ਤੇ ਮੋਰਗੇਜ 1.5-2 ਲੱਖ ਦੀ ਹੈ ਇਹਦਾ ਮਤਲਬ ਤੁਹਾਡੇ ਘਰ 'ਚ ਐਕੁਇਟੀ ਹੈਗੀ ਹੈ ਤਾਂ ਸਾਲ 'ਚ ਇੱਕ ਵਾਰੀ ਕਮ ਸੇ ਕਮ ਆਪਣੇ ਘਰ ਦਾ ਰਜਿਸਟਰੀ ਆਫਿਸ 'ਤੇ ਜਾ ਕੇ ਐਡਰੈਸ ਦੇ ਕੇ ਉਹਨਾਂ ਨੂੰ 5-10-15 ਮਿੰਟ ਡਾਲਰ ਜਿਹੜੇ ਲੱਗਦੇ ਆ ਟਾਈਟਲ ਪੁੱਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਈਡੈਂਟੀ ਥਿਫਟ ਦੇ ਕਾਰਨ ਕੋਈ ਵੀ ਬੰਦਾ ਕਿਉਂਕਿ ਜਿਹੜੇ ਨੈਕਸਸ ਹੁਣ ਉਹ ਐਥਿਕਸ ਵਾਲੀਆਂ ਗੱਲਾਂ ਨਹੀਂ ਰਹੀਆਂ ਰੀਅਲਟਰ ਮੋਰਗੇਜ ਬ੍ਰੋਕਰ ਲੋਇਰ ਰਲ ਕੇ ਜਿਹੜਾ ਧੰਦਾ ਕੁਛ ਜਾਣੇ ਉਹਨੀ ਸਾਰੇ ਕਰਦੇ ਆ ਕੁਛ ਇਹੋ ਜਿਹੇ ਹੈਗੇ ਜਿਹਨਾਂ ਨੂੰ ਲੜਕ ਹੋ ਜਾਂਦੀ ਹੈ ਲਾਲਚ ਦੀ ਗਰੀਡ ਦੀ ਉਹ ਕਹਾਣੀ ਇੱਕ ਵੈਨਕੂਵਰ ਦੀ ਕੋਈ ਹੈ 50 ਸਾਲ ਦਾ ਬੰਦਾ ਆਇਆ ਹੋਇਆ ਸਮੈਸਟਰ ਬਰਾਡ ਜਿਹਦੇ ਘਰ ਤੇ ਕੋਈ ਦੇਸੀ ਹਸਬੈਂਡ ਵਾਈਫ ਮਿਸਿਸ ਐਂਡ ਮਿਸਟਰ ਬਰਾਡ ਬਣ ਕੇ $5 ਲੱਖ ਦੀ ਮੋਰਗੇਜ ਚੱਕ ਗਏ ਲੈ ਗਏ ਹੁਣ ਉਹ ਵਿਚਾਰਾ 80 ਸਾਲ ਦੀ ਉਮਰ ਹੈ ਤੇ ਹੁਣ ਉਹ ਭੱਜੇ ਫਿਰਦੇ ਨੇ ਕਿਉਂਕਿ ਮੋਰਗੇਜ ਉਹਨਾਂ ਨੇ ਚੱਕੀ ਨਹੀਂ ਹੁਣ ਕਿਵੇਂ ਉਹਨਾਂ ਦੀਆਂ ਆਈਡੀਆਂ ਬਣਾਈਆਂ ਜਾਂ ਕੀ ਕਿਵੇਂ ਉਹ ਸਾਰਾ ਸਿਸਟਮ ਕ੍ਰੀਏਟ ਕੀਤਾ ਕਿਵੇਂ ਮੋਰਗੇਜ ਬ੍ਰੋਕਰ ਨੇ ਬਿਨਾਂ ਡਿਊ ਡੈਲੀਜੈਂਸ ਕੀਤੇ 5 ਲੱਖ ਦੀ ਮੋਰਗੇਜ ਅਪਰੂਵ ਕਰਤੀ ਕਿਵੇਂ ਕਹਾਂ ਲੋਇਰ ਨੇ ਉਹਦੇ 'ਤੇ ਰਜਿਸਟਰ ਕਰਤੀ ਆਬਵੀਅਸਲੀ ਜਦੋਂ ਲੋਇਰ ਕੋਲ ਡਾਕੂਮੈਂਟ ਸਾਈਨ ਕਰਨ ਗਏ ਹੋਣੇ ਉਹ ਜਿਹੜੇ ਬੰਦੇ ਫੇਕ ਗਏ ਹੈ ਮਿਸਿਜ਼ ਐਂਡ ਮਿਸਟਰ ਬਰਾਡ ਬਣ ਕੇ ਲੋਇਰ

ਕਿਉਂ ਨਹੀਂ ਦੇਖਿਆ ਕਿ ਇਹ ਬੰਦੇ ਜਿਹੜੇ ਜਿਹੜੀਆਂ ਆਈਡੀਆਂ ਬਣਾਈਆਂ ਹੋਈਆਂ ਭਾਵੇਂ ਉਹਨਾਂ ਦੀਆਂ ਬਣਾਈਆਂ ਹੋਈਆਂ ਸੀਗੀਆਂ ਉਹਨਾਂ ਦੀਆਂ ਡੇਟ ਆਫ ਬਰਥਾਂ ਸੀਗੀਆਂ ਪਰ ਜਿਹੜੇ ਬੰਦਿਆਂ ਦੀ ਆਈਡੀ ਦਿਖਾ ਰਹੇ ਆ ਉਹ ਬੰਦੇ ਦੀ ਉਮਰ 80 ਸਾਲ ਦੀ ਹੈ ਵੀ ਇਹ ਬੰਦੇ ਨੇ ਬਰਾੜ ਦੱਸਿਆ ਮਿਸਟਰ ਬਰਾੜ ਨੇ ਆ ਕੇ ਰੇਡੀਓ ਤੇ ਮੈਂ ਸੁਣ ਰਿਹਾ ਉਹਨਾਂ ਦਾ ਵੈਨਕੂਵਰ ਦਾ ਪ੍ਰੋਗਰਾਮ ਉਹ 50 ਸਾਲ ਦੀ ਉਮਰ ਦੇ ਆ ਵੀ ਇਹ ਆਈਡੀ 80 ਸਾਲ ਦੀ ਦੱਸ ਰਹੀ ਹੈ ਕਿਉਂ ਨਹੀਂ ਕਿਸੇ ਲੋਇਰ ਨੇ ਚੈੱਕ ਕੀਤਾ ਕਿਉਂ ਨਹੀਂ ਮੋਰਗੇਜ ਬ੍ਰੋਕਰ ਨੇ ਚੈੱਕ ਕੀਤਾ ਬੈਂਕ ਨੇ ਅਪਰੇਜ਼ਲ ਨਹੀਂ ਕੀਤੀ ਕਿਉਂਕਿ ਘਰ ਦੇ ਵਿੱਚ ਐਕੁਇਟੀ ਸੀਗੀ ਤੇ ਚੁੱਪ ਕਰਕੇ ਅਪਰੂਵ ਕਰਤੀ ਬੰਦੇ 5 ਲੱਖ ਚੱਕ ਕੇ ਡੰਡੀ ਪਏ ਹੁਣ ਵਿਚਾਰਾ ਗੇੜੇ ਮਾਰ ਰਿਹਾ ਵਕੀਲਾਂ ਦੇ ਬੈਂਕਾਂ ਦੇ ਤੇ ਲੋਇਰਾਂ ਦੇ ਤੇ ਇਸ ਕਰਕੇ ਬਹੁਤ ਕੇਅਰਫੁੱਲ ਹੋਣ ਦੀ ਜ਼ਰੂਰਤ ਹੈ ਜੇ ਤੁਹਾਡੇ ਘਰ ਦੇ ਵਿੱਚ ਐਕੁਇਟੀ ਹੈਗੀ ਹੈ ਤਾਂ ਇੱਕ ਵਾਰੀ ਸਾਲ 'ਚ ਜ਼ਰੂਰ ਰਜਿਸਟਰੀ ਆਫਿਸ ਜਾ ਕੇ ਐਡਰੈਸ ਜਾ ਕੇ ਆਪਣਾ ਕ੍ਰੈਡਿਟ ਪੁੱਲ ਕਰ ਲਿਆ ਕਰੋ ਇੱਕ ਹੋਰ ਘਰ ਤੇ ਉਸੇ ਬੰਦਿਆਂ ਨੇ ਦੁਆਰਾ ਫੇਰ ਕਿਤੇ ਗਏ ਉੱਥੇ $9 ਲੱਖ ਦੀ ਮੋਰਗੇਜ ਅਪਰੂਵ ਕਰਾ ਲਈ ਪਰ ਲੱਕੀਲੀ ਇਸ ਤੋਂ ਪਹਿਲਾਂ ਔਰ ਲੋਇਰ ਨੇ ਚੈੱਕ ਰਿਲੀਜ਼ ਕਰਤਾ ਦੇਖੋ ਕੁਦਰਤੀ ਮੋਰਗੇਜ ਬ੍ਰੋਕਰ ਨੂੰ ਉਹਦੀ ਕੋਈ ਭਿਣਕ ਪੈ ਗਈ ਉਹਨੇ ਰਾਈਟ ਵੇ ਲੋਇਰ ਨੂੰ ਫੋਨ ਕੀਤਾ ਉਹ ਕਹਿੰਦੇ ਜਿਸ ਤੇ ਚੈੱਕ ਭੇਜਤਾ ਉਹ ਕਹਿੰਦੇ ਫਿਰ ਇਹਨੂੰ ਸਟੋਪ ਕਰਾਓ ਉਹ $9 ਲੱਖ ਸਟੋਪ ਹੋ ਗਿਆ ਨਹੀਂ ਤਾਂ ਬੰਦਾ 9 ਲੱਖ ਤੇ 5 ਲੱਖ $1.5 ਮਿਲੀਅਨ ਬਣਾ ਕੇ ਉਹਨੇ ਡੰਡੀ ਪੈਣਾ ਸੀ ਸੋ ਇੱਦਾਂ ਦਾ ਕੁਛ ਬਹੁਤ ਹੋ ਰਿਹਾ ਇਹ ਕੋਈ ਇਕੱਲਾ ਤੇ ਇਕੱਲਾ ਬੰਦਾ ਨਹੀਂ ਕਰ ਸਕਦਾ ਹੁੰਦਾ ਇਹ ਰਲ ਮਿਲ ਕੇ ਹੁੰਦੇ ਨੇ ਪਰ ਆਪਣਾ ਆਪਣੀ ਸਮਾਨ ਦੀ ਸਵਾਰੀ ਖੁਦ ਜ਼ਿੰਮੇਵਾਰ ਹੈ ਇਸ ਕਰਕੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਟਾਈਟਲ ਆਪਦੇ ਘਰ ਦਾ ਪੁੱਲ ਕਰ ਲਿਆ ਕਰੋ ਸਾਲ 'ਚ ਇੱਕ ਵਾਰੀ ਜੇ ਤਾਂ ਦੇਖੋ ਜੇ ਤਾਂ ਮੋਰਗੇਜ ਵੱਡੀ ਹੈ ਜੇ ਤਾਂ 7 ਲੱਖ ਦਾ ਘਰ ਹੈ 5 ਲੱਖ ਦੀ ਮੋਰਗੇਜ ਹੈ ਫਿਰ ਤਾਂ ਕਿਸੇ ਬੈਂਕ ਨੇ ਅਪਰੂਵ ਹੀ ਨਹੀਂ ਕਰਨੀ ਪਰ ਜੇ ਤੁਹਾਡੇ ਘਰ ਦੇ ਉੱਤੇ ਮੋਰਗੇਜ ਘੱਟ ਹੈ ਤੁਹਾਡਾ ਘਰ ਵਰਥ ਵੱਧ ਹੈ ਐਕੁਇਟੀ ਹੈਗੀ ਹੈ ਤਾਂ ਕੋਈ ਇੱਦਾਂ ਦੀ ਹੇਰਾ ਫੇਰੀ ਹੋ ਸਕਦੀ ਹੈ ਇਸ ਕਰਕੇ ਬੀ ਵੈਰੀ ਵੈਰੀ ਕੇਅਰਫੁਲ ਧਿਆਨ ਰੱਖੋ ਆਪਣਾ ਤੇ ਹੁਣ ਮਿੰਟੂ ਗੁਰੂਸਰੀਆ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਪੰਜਾਬ ਦੀ ਖਬਰ ਸਾਰ ਲੈਣੀ ਹੈ ਉਦੋਂ ਬਾਅਦ ਫਿਰ ਆਪਾਂ ਵਾਪਸ ਆਉਣ ਦਾ ਟਾਈਮ ਤਾਂ ਹੋਣਾ ਨੀ ਫਿਰ ਅਗਲੇ ਸੰਡੇ ਹੋਰ ਗੱਲਾਂ ਬਾਤਾਂ ਕਰਨੀਆਂ ਸੀ ਕਾਫੀ ਇਸੇ ਸੰਬੰਧ ਨਾਲ ਕਿਉਂਕਿ ਆਪਣਾ ਪਲੇਟਫਾਰਮ ਦਾ ਮਤਲਬ ਬੇਸਿਕਲੀ ਇਹ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਸਿਚੁਏਸ਼ਨ ਜਿਹੜੀਆਂ ਆਲੇ ਦੁਆਲੇ ਵਾਪਰ ਰਹੀਆਂ ਉਹਨਾਂ ਤੋਂ ਅਵੇਅਰ ਕਰਨਾ ਔਰ ਆਪਣਾ ਕੋਈ ਇਹ ਕਮਰਸ਼ੀਅਲ ਧੰਦਾ ਨਹੀਂ ਇੱਥੋਂ ਕੋਈ ਮੇਰਾ ਕੋਈ ਬਿਜ਼ਨਸ ਨਹੀਂ ਹੈਗਾ ਇਹ ਪਰ ਇਹੀ ਕੋਸ਼ਿਸ਼ ਇਸਦੇ ਕਰਕੇ ਹੀ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਿ ਲੋਕਾਂ ਨੂੰ ਅਵੇਅਰ ਕਰਨਾ ਜੋ ਤੁਹਾਡੇ ਆਲੇ ਦੁਆਲੇ ਹੋ ਰਿਹਾ ਉਹ ਉਹਨਾਂ ਤੋਂ ਬਚੋ ਤੇ ਬਹੁਤ ਕੁਛ ਹੋ ਰਿਹਾ ਅੱਜ ਕੱਲ੍ਹ ਕਿ ਲਾਲਚ ਆ ਜਿਹੜਾ ਗਰੀਡ ਹੈ ਉਹ ਉਦੋਂ ਜਿਹੜਾ ਇੰਨਾ ਕੁ ਵੱਧ ਚੁੱਕਿਆ ਲੋਕਾਂ ਦੇ ਵਿੱਚ ਹੁਣ ਕੋਈ ਵਿਸ਼ਵਾਸ ਕਰਨਾ ਕਿਸੇ ਤੇ ਬਹੁਤ ਮੁਸ਼ਕਲ ਹੋਇਆ ਪਿਆ ਇਸ ਕਰਕੇ ਆਪਣਾ ਧਿਆਨ ਖੁਦ ਰੱਖੋ ਇਸ ਤੋਂ ਪਹਿਲਾਂ ਕਿ ਤੁਸੀਂ ਇਹੋ ਜਿਹੀ ਸਿਚੁਏਸ਼ਨ 'ਚ ਫਸ ਜਾਵੋ ਹੁਣ ਉਹ ਭਾਈ ਸਾਹਿਬ ਬਰਾੜ ਸਾਹਿਬ ਆ ਜਿਹੜੇ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਜੀ 80 ਸਾਲ ਦੀ ਉਮਰ ਹੋ ਗਈ ਆ ਹੁਣ ਉਹ ਕਹਿੰਦੇ ਮੈਨੂੰ ਚੱਕਰ ਕੱਢਣੇ ਪੈ ਰਿਹਾ ਕਿ ਇਹ ਸਾਬਤ ਕਰਨ ਲਈ ਵੀ ਮੇਰਾ ਮੈਂ ਮੋਰਗੇਜ ਨਹੀਂ ਲਈ ਕਿਵੇਂ ਬੰਦਾ ਕਿਹੜੀ ਸਟ੍ਰੈਸ ਚੋਂ ਲੰਘ ਰਿਹਾ ਹੋਊਗਾ ਔਰ ਬਿਜ਼ਨਸਮੈਨ ਹੈ ਇਹ ਵੀ ਨਹੀਂ ਕੋਈ ਆਮ ਹੈ ਬੰਦਾ ਹੁਣ 50-52 ਸਾਲ ਇਸ ਕੰਟਰੀ 'ਚ ਆ ਗਏ ਹੋਣਗੇ ਤਾਂ ਮਤਲਬ ਉਹਨੂੰ ਸਮਝ ਤਾਂ ਹੈਗੀ ਹੈ ਪਰ ਵਿਚਾਰਾ ਰਗੜਿਆ ਗਿਆ ਸੋ ਖੈਰ ਗੀਤ ਸੁਣਦੇ ਹਾਂ ਉਹ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਮਿੰਟੂ ਗੁਰੂਸਰੀਆ ਦੇ ਨਾਲ

0: 94.7 FM ਤੇ ਲੋਕ ਸਤ ਪ੍ਰਗਣ ਸੁਣ ਰਹੇ ਜੀ ਤੇ ਹਰ ਐਤਵਾਰ 5 ਵਜੇ ਤੋਂ ਲੈ ਕੇ ਆਪਣਾ 7 ਵਜੇ ਤੱਕ ਸਾਥ ਹੁੰਦਾ ਇਸ ਵਕਤ ਟਾਈਮ ਹੋ ਗਿਆ ਮਿੰਟੂ ਗੁਰੂ ਸਰੀਏ ਦਾ ਉਹ ਸਾਡੇ ਨਾਲ ਏਅਰ ਤੇ ਨੇ ਮਲੋਡ ਤੋਂ ਮਿੰਟੂ ਵੀਰ ਪ੍ਰਗਣ ਲੋਕ ਸਤ ਭੇਜੀ ਆਏ ਨੇ ਕਾ ਸਵਾਗਤ ਜੀ
1: ਪ੍ਰਿਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਵੈਸੇ ਗੱਲ ਮਿੰਟੂ ਵੀਰ ਤੇ ਸ਼ੇਰੋਂ ਪਿੰਡ ਦਾ ਮਾਮਲਾ ਬੜਾ ਭਖਿਆ ਹੋਇਆ ਜੀ ਕੀ ਹੋ ਰਿਹਾ ਉੱਥੇ ਜਿੱਥੇ ਇੱਕ ਮੁੰਡਾ ਸਿਰਫ ਚੁਬਾਰੇ ਚ ਖੜਾ ਲਾਲ ਕੱਪੜਾ ਹੀ ਲਈ ਖੜਾ ਹੈ ਐਡਾ ਕੀ ਡਾਂਗ ਮਾਰਤੀ ਸੀ ਸਤੌਜ ਵਾਲੇ ਮਹਾਰਾਜ ਦੇ ਕਿ ਪੁਲਿਸ ਨੇ ਇਹਨਾਂ ਉੱਤੇ ਅਤਿਆਚਾਰ ਕੀਤਾ ਜਾਂ ਜੋ ਖਬਰਾਂ ਸੁਣ ਰਹੇ ਹਾਂ
1: ਦੇਖੋ ਜਿਹੜੀ ਗੱਲ ਹੈ ਨਾ ਕਿ ਵੀ ਉਹਦੇ ਤੇ ਜੋ ਹੋਇਆ ਉਹ ਤੇ ਹੈਗੀ ਆ ਮਤਲਬ ਇੱਕ ਮੈਡੀਕਲ ਦਾ ਵਿਸ਼ਾ ਇੱਕ ਦੂਜਾ ਹੈਗਾ ਹੈ ਕਿ ਐਸੀ ਗੱਲ ਆ ਕਿ ਜੋ ਹਵਾਲਾਤ ਦੇ ਅੰਦਰ ਹੁੰਦਾ ਬੰਦਾ ਉਹਦੇ ਨਾਲ ਜੋ ਹੁੰਦਾ ਉਹਦਾ ਰੱਬ ਜਾਣਦਾ ਉਹ ਜਾਣਦਾ ਜਾਂ ਉਹਦਾ ਰੱਬ ਜਾਣਦਾ ਪਰ ਇਹਦੇ ਤੇ ਵੱਡਾ ਸਵਾਲ ਜਿਹੜਾ ਖੜਾ ਹੋਣਾ ਬਣਦਾ ਹੈ ਜਾਂ ਕਹਿ ਲਓ ਕਿ ਜਿੰਨਾ ਕੁ ਸਾਨੂੰ ਇਹਦੇ ਬਾਰੇ ਸਮਝ ਵੀ ਆ ਜੋ ਅਸੀਂ ਕੱਟੇ ਵੀ ਆ ਰਿਮਾਂਡ ਵੀ ਕੱਟੇ ਸਭ ਕੁਛ ਕੀਤਾ ਵਾ ਡਰ ਅਸਲ ਕੀ ਆ ਕਿ ਇਹਦੇ ਵਿੱਚ ਆਫੀਸ਼ਲੀ ਇੱਕ ਪੀਸੀ ਕਰਦੀ ਆ ਬੀਬੀ ਰਵਜੋਤ ਕੌਰ ਡਾਕਟਰ ਰਵਜੋਤ ਕੌਰ SSP ਸਾਹਿਬਾਨ ਜੋ ਸੰਗਰੂਰ ਤੋਂ ਉਹਨਾਂ ਬੜੀ ਇੱਕ ਮਹੱਤਵਪੂਰਨ ਗੱਲ ਕਹੀ ਜਿਹਦੇ ਤੇ ਮੈਂ ਟਿੱਪਣੀ ਵੀ ਕੀਤੀ ਕਿ ਵੇਖੋ ਜੀ ਅਖੇ ਇੱਕ ਬੰਦਾ 150 ਤੋਂ 200 ਮੀਟਰ ਦੂਰ ਤੋਂ ਵਿਘਨ ਪਾ ਰਿਹਾ ਸੀਗਾ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਤੇ ਫਿਰ ਉਹਨੂੰ ਵੈਰੀਫਿਕੇਸ਼ਨ ਵਾਸਤੇ ਹਿਰਾਸਤ ਦੇ ਵਿੱਚ ਲਿਆ ਗਿਆ ਪਹਿਲੀ ਗੱਲ ਮੈਂ ਕਿਹਾ ਕਿ 150 ਤੋਂ 200 ਮੀਟਰ ਜਦੋਂ ਸਾਊਂਡ ਦੀ ਕੁਆਲਿਟੀ ਇੰਨੀ ਤਗੜੀ ਹੋਵੇ ਤੇ ਉਹਦੇ ਵਿੱਚ ਬੋਲਣ ਵਾਲਾ ਵਿਅਕਤੀ ਜਿਹੜਾ ਦਬਦਾ ਕਿੱਥੇ ਹੋਵੇ ਉਹ ਮਤਲਬ ਤਾਂ ਉੱਥੇ ਕੀ ਵਿਘਨ ਪਊਗਾ 150 ਤੋਂ 200

0: सौ मीटर, और वो भी कोई पब्लिक प्रॉपर्टी ते है नहीं, चबारा किसी का जां जिहड़ी छत आ ਉਹਦੇ ਸਰ ਕਿਸੇ ਦੀ ਆਪਣੀ ਨਿੱਜੀ ਜਾਇਦਾਦ ਆ ਤਾਂ ਉੱਥੇ 150 ਤੋਂ 200 ਮੀਟਰ ਤੁਹਾਡੇ ਮੁਤਾਬਕ ਉਹ ਕਾਹਦਾ ਵਿਘਨ ਆ?
1: ਪਲੱਸ ਉਹਦੇ ਕੋਲੇ ਕਿਹੜਾ ਕੋਈ ਮਾਈਕਰੋਫੋਨ ਜਾਂ ਸਪੀਕਰ ਸੀ?
0: ਰਾਈਟ, ਮੀਨ ਕਿ ਉਹਦੀ ਹਿਰਾਸਤ ਹੀ ਨਹੀਂ ਬਣਦੀ? ਕੁੱਟਮਾਰ ਹੋਈ ਜਾਂ ਨਹੀਂ ਹੋਈ ਉਹ ਅਲੱਗ ਵਿਸ਼ਾ ਹੈ, ਉਹਦੀ ਤੁਸੀਂ ਜੇ ਵੈਰੀਫਿਕੇਸ਼ਨ ਵੀ ਕਰਵਾਉਣੀ ਆ, ਬੰਦਾ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਤੁਸੀਂ ਪੰਚਾਇਤ ਤੋਂ ਵੈਰੀਫਿਕੇਸ਼ਨ ਕਰਵਾ ਲਓ ਕਿ ਬੰਦਾ ਤੁਹਾਡੇ ਪਿੰਡ ਦਾ ਹੀ ਹੈ ਜੀ, ਬਸ ਹੋਰ ਤਾਂ ਕੁਛ ਹੁੰਦੀ ਨੀ ਵੈਰੀਫਿਕੇਸ਼ਨ ਇਹੋ ਜਿਹੇ ਮਾਮਲਿਆਂ ਦੇ ਵਿੱਚ, ਕਿਉਂਕਿ ਰਾਈਟ ਟੂ ਪ੍ਰੋਟੈਸਟ ਹੈ ਨਾ ਕਿ ਕਿਹਾ ਜੀ ਤੁਹਾਡੇ ਪਿੰਡ ਦਾ ਬੰਦਾ, ਹਾਂਜੀ ਸਾਡੇ ਪਿੰਡ ਦਾ ਬੰਦਾ, ਚਲੋ ਕੋਈ ਗੱਲ ਨੀ ਠੀਕ ਹੈ ਜੀ ਚਲੋ ਬਸ ਦੈਟਸ ਇਟ। ਤੋ ਮਤਲਬ ਕਿ ਤੁਸੀਂ ਕਿਸੇ ਬੰਦੇ ਨੂੰ ਇਸ ਪ੍ਰਕਾਰ ਦੇ ਨਾਲ ਜੇ ਹਿਰਾਸਤ ਦੇ ਵਿੱਚ ਲੈਣੇ ਹੋ ਤਾਂ ਹਿਰਾਸਤ ਹੀ ਨਹੀਂ ਬਣਦੀ ਸਾਹਿਬ। ਦੂਜੀ ਗੱਲ ਕਿ ਫਿਰ ਤੁਸੀਂ ਵੇਖੋ ਅਮਨ ਅਰੋੜਾ ਕਹਿ ਰਹੇ ਨੇ ਕਿ ਡੋਪ ਟੈਸਟ ਕਰਵਾਏ ਜੀ, ਡੋਪ ਟੈਸਟ ਨੈਗੇਟਿਵ ਆਏ, ਇਹ ਕਹਿ ਰਹੇ ਜੀ ਕਿ ਡੋਪ ਟੈਸਟ ਕਰਾਏ ਪੋਜ਼ਿਟਿਵ ਆਇਆ। ਕਮਾਲ ਦੀ ਗੱਲ, ਹਾਸੋ ਦੀ ਗੱਲ ਤੇ ਡਾਕਟਰ ਅਵਜੋਤ ਕੌਰ ਕਹਿ ਰਹੇ ਆ SSP ਸਾਹਿਬਾ ਕਿ ਤੜਕੇ ਜਦੋਂ ਇਹਨੂੰ ਪੇਸ਼ ਕੀਤਾ ਗਿਆ IO ਨੂੰ ਲੱਗਾ ਕਿ ਇਹਨੇ ਕੁਝ ਖਾਧਾ ਵਾ, ਤਾਂ ਜਦੋਂ ਫਿਰ ਡੋਪ ਟੈਸਟ ਕਰਵਾਇਆ ਤੇ ਉਹਦੇ ਚ ਆ ਕੁਛ ਮਿਲਿਆ। ਮੈਂ ਕਿਹਾ ਵੀ ਕਮਾਲ ਦੀ ਗੱਲ ਹੈ, ਐਸਾ ਕਿਹੜਾ ਨਸ਼ਾ ਹੈ ਕਿ ਜਦੋਂ ਤੁਸੀਂ 12-1 ਵਜੇ ਕਿਸੇ ਬੰਦੇ ਨੂੰ ਦਿਨ ਚ ਹਿਰਾਸਤ ਦੇ ਵਿੱਚ ਲੈਂਦੇ ਹੋ ਉਦੋਂ ਤੁਹਾਨੂੰ ਨਹੀਂ ਪਤਾ ਲੱਗਦਾ, ਰਾਤ ਨੂੰ ਹਵਾਲਾਤ ਚ ਤੁਹਾਨੂੰ ਪਤਾ ਨਹੀਂ ਲੱਗਦਾ, ਐਸਾ ਕਿਹੜਾ ਨਸ਼ਾ ਹੈ ਕਿ ਜਦੋਂ ਹਸਪਤਾਲ ਚ ਆਇਆ ਤਾਂ ਉਹਦਾ ਖਿੜ ਗਿਆ ਤੇ IO ਨੂੰ ਪਤਾ ਲੱਗਿਆ? ਕਿਹੜੀਆਂ ਹਾਸੋਹੀਣੀਆਂ ਗੱਲਾਂ ਕਰਦੇ ਜੇ, ਜਾਂ ਉਹਨੂੰ ਫਿਰ ਤੁਸੀਂ ਖਵਾਤਾ ਕੁਛ ਹਵਾਲਾਤ ਦੇ ਵਿੱਚ, ਆਹੀ ਚੀਜ਼ ਆ। ਤੀਜੀ ਗੱਲ, ਜੇ ਕਿਸੇ ਨੇ ਕੁਛ ਖਾਧਾ ਪੀਤਾ, ਜਿਵੇਂ ਹੁਣ ਕਹਿੰਦੇ ਕ੍ਰਿਮੀਨਲ ਹਿਸਟਰੀ ਆ, ਚਾਹੇ ਕੋਈ ਖਾਂਦਾ ਪੀਂਦਾ, ਚਾਹੇ ਕਿਸੇ ਦੀ ਕ੍ਰਿਮੀਨਲ ਹਿਸਟਰੀ ਆ, ਕ੍ਰਿਮੀਨਲ ਹਿਸਟਰੀ ਆ ਜੀ, ਇਹਦੇ ਤੇ ਮੁਕੱਦਮੇ ਆ, ਬਿਲਕੁਲ ਇਹ ਮੁੰਡਾ ਰਿਹਾ ਇਹੋ ਜਿਹੇ ਕੰਮਾਂ ਦੇ ਵਿੱਚ, ਕੁੱਟਾਂ ਕੱਟਾਂ ਵੀ ਇਹਨੂੰ ਪਈਆਂ ਨੇ, ਠੀਕ ਹੈ ਜੀ। ਤਾਂ ਗੱਲ ਇਹ ਆ ਕਿ 7-8 ਮੁਕੱਦਮੇ ਵੀ ਆ। ਮੇਰੀ ਗੱਲ ਸੁਣੋ, ਕ੍ਰਿਮੀਨਲ ਰਿਕਾਰਡ ਤੇ ਅਮਨ ਅਰੋੜਾ ਦਾ ਵੀ ਆ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਸੀ, ਇਹਨੂੰ ਸਜ਼ਾ ਹੋਈ ਆ, ਇਹਨੂੰ ਸਜ਼ਾ ਹੋਈ ਆ, ਸਜ਼ਾ ਤੇ ਸਟੇ ਹੋਇਆ, ਇਹਦੇ ਸਕੇ ਭਣਵਈਏ ਨੇ ਸਜ਼ਾ ਕਰਵਾਈ ਆ, ਇਹਨੂੰ ਸਜ਼ਾ ਹੋਈ ਆ ਡਾਕਟਰ ਬਲਬੀਰ ਨੂੰ ਕ੍ਰਿਮੀਨਲ ਰਿਕਾਰਡ ਤੇ ਉਹਨਾਂ ਦਾ ਵੀ। ਜੇ ਤੁਸੀਂ ਕ੍ਰਿਮੀਨਲ ਰਿਕਾਰਡ ਹੋਣ ਦੇ ਬਾਵਜੂਦ ਮੰਤਰੀ ਬਣ ਸਕਦੇ ਹੋ ਤੇ ਕੀ ਗੱਲ ਆ, ਕੋਈ ਪ੍ਰੋਟੈਸਟ ਨਹੀਂ ਕਰ ਸਕਦਾ? ਇਹ ਚੀਜ਼ਾਂ ਨੇ ਹੋਰ ਵੀ ਕਸੂਤਾ ਫਸਾ ਦਿੱਤਾ ਪੰਜਾਬ ਸਰਕਾਰ ਨੂੰ, ਪ੍ਰਸ਼ਾਸਨ ਨੂੰ। ਪਰ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ, DSP ਦਾ ਸ਼ਾਇਦ ਤਬਾਦਲਾ ਕਰ ਦਿੱਤਾ ਗਿਆ, 3 ਅਧਿਕਾਰੀ ਜਿਹੜੇ ਆ ਉਹ ਲਾਈਨ ਹਾਜ਼ਰ ਕਰ ਦਿੱਤੇ ਆ। ਤੁਸੀਂ ਤੇ ਕਹਿੰਦੇ ਸੀਗੇ ਕਿ ਇਹਨੇ ਆਪ ਮਾਰੀਆਂ ਸੱਟਾਂ ਹੁਣ, ਔਰ ਜਿਹੜੀਆਂ ਇਹਨਾਂ ਦੀਆਂ ਮਹਾਨ ਸ਼ਖਸੀਅਤਾਂ ਨੇ, ਖਾਸ ਤੌਰ ਤੇ ਸਮਰਥਕ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੂੰ ਹੋਰ ਵੀ ਕੁਛ ਕਿਹਾ ਜਾਂਦਾ ਪੰਜਾਬੀ ਚ ਪਰ ਮੈਂ ਕਹਿੰਦਾ ਨਹੀਂ, ਉਹ ਤੇ ਵਿਚਾਰੀਆਂ ਇੰਨੀਆਂ ਸ਼ਰਮ ਦੀਆਂ ਮਾਰੀਆਂ ਨੇ, ਨਮੋਸ਼ੀ ਦੀਆਂ ਮਾਰੀਆਂ ਨੇ ਕਿ ਨਸ਼ੇੜੀ ਹੈ ਜੀ, ਫਲਾਣਾ ਹੈ, ਧਮਕਾਣਾ, ਇੰਨਾ ਕੁਛ ਕਿਹਾ। ਪਰ ਜਦੋਂ ਆਹ ਕੁਛ ਹੋਇਆ ਤੇ ਫਿਰ ਲੋਕਾਂ ਨੇ ਧ੍ਰਿਗ ਲਾਨਤ ਪਾਈ ਕਿ ਤੁਹਾਡੇ ਤੇ ਧ੍ਰਿਗ ਲਾਨਤ ਹੀ ਪਾਈ ਜਾ ਸਕਦੀ ਆ।
1: ਬਿਲਕੁਲ ਜੀ। ਤੇ ਅੱਛਾ, ਗੁਰਪ੍ਰੀਤ ਸਿੰਘ ਸੇਖੋਂ ਬੜੇ ਚਰਚਾ ਵਿੱਚ ਸੀਗੇ ਆਪਣੇ ਇਲਾਕੇ ਦੇ ਵਿੱਚ, ਤੇ ਉਹਦੀਆਂ ਦੋਨੋਂ ਪਤਨੀਆਂ ਵੀ ਇਲੈਕਸ਼ਨ ਲੜ ਚੁੱਕੀਆਂ ਨੇ, ਤੇ ਹੁਣ ਕਹਿੰਦੇ ਝਾੜੂ ਫੜ ਲਿਆ, ਸਫਾਈ ਕਰਨੀ ਹੈ।
0: ਦੇਖੋ, ਗੁਰਪ੍ਰੀਤ ਦੇਖੋ ਪਿਛਲੇ ਕੁਝ ਸਮੇਂ ਤੋਂ ਭਰ ਤੋਲ ਰਿਹਾ ਸੀਗਾ ਕਿ ਮੈਂ ਇੱਧਰ ਜਾਵਾਂ ਇੱਧਰ ਜਾਵਾਂ, ਕਿਉਂਕਿ ਜਿਹੜੀਆਂ ਤੁਸੀਂ ਦੋ ਸੁਪਤਨੀਆਂ ਦੀ ਗੱਲ ਕੀਤੀ ਆ, ਉਸ ਇਲੈਕਸ਼ਨ ਦੇ ਵਿੱਚ ਇਹਦੀ ਜਿਹੜੀ ਸਪੋਰਟ ਆ, ਉਹ ਸਪੋਰਟ ਇਸ ਤਰ੍ਹਾਂ ਹੋ ਗਈ ਸੀਗੀ ਕਿ ਮਤਲਬ ਕਾਂਗਰਸ ਦੇ ਹੀ ਵੋਟਰਸ ਜਿਹੜੇ ਆ, ਕਿਉਂਕਿ ਉੱਥੇ ਜਿਵੇਂ ਆਪਾਂ ਦੇਖੀਏ ਤੇ ਬੜਾ ਅਜੀਬ ਜਿਹਾ ਮਾਹੌਲ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਉੱਥੇ ਅਲਾਇੰਸ ਚ ਚਲੇ ਗਈ, ਮਤਲਬ ਕਿ ਮੂੰਹ ਜਵਾਨੀ। ਤਾਂ ਉੱਥੇ ਕੀ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਫਿਰ ਇਹਨੂੰ ਚੁਣਿਆ ਕਿ ਅਸੀਂ ਤੇ ਮਰ ਗਏ, ਜੁੱਤੀਆਂ ਘਸਾਉਂਦੇ ਤੇ ਜੁੱਤੀਆਂ ਖਾਂਦੇ, ਤੇ ਤੁਸੀਂ ਹੁਣ ਇੱਧਰ ਹੋ ਤੁਰੇ ਹੋ। ਮਤਲਬ ਕਿ ਇਹ ਚੀਜ਼ਾਂ ਦਾ ਫਾਇਦਾ ਮਿਲਿਆ ਸੀਗਾ ਗੁਰਪ੍ਰੀਤ ਸੇਖੋਂ ਨੂੰ। ਤਾਂ ਗੱਲ ਇਹ ਹੈ ਕਿ ਇਹ ਜਿਹੜਾ ਵਿਧਾਇਕ ਆ ਇੱਥੋਂ ਦਾ ਦਈਆ ਫਿਰੋਜ਼ਪੁਰ ਦਾ, ਫਿਰੋਜ਼ਪੁਰ ਦਿਹਾਤੀ ਤੋਂ ਆ ਦਈਆ, ਉਹਦਾ ਹੀ ਖਾਸ ਸੱਜਣ ਬੇਲੀ ਸੀ, ਉਹਨੇ ਹੀ ਸਿਆਸਤ ਦੇ ਵਿੱਚ ਇਹਨੂੰ ਚੱਸ ਲਾਈ, ਜੇਲ੍ਹ ਕੱਟ ਕੇ ਆਇਆ। ਫਿਰੋਜ਼ਪੁਰ ਦਿਹਾਤੀ ਦਾ ਜਿਹੜਾ ਦਈਆ ਸੀ ਉਹਦੇ ਨਾਲ ਫਿਰ ਇਹਦੀ ਅਣਬਣ ਹੋ ਗਈ।

0: ਡਰ ਅਸਲ ਕੀ ਹੈ ਕਿ ਹੁਣ ਆਮ ਆਦਮੀ ਪਾਰਟੀ ਥੋੜੇ ਜਿਹੇ ਸਮੀਕਰਨ ਸੈੱਟ ਕਰੇਗੀ ਕਿ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦੇਹਾਤੀ, ਇਹ ਜੀਰਾ, ਇਹ ਦੋ ਤਿੰਨ ਸੀਟਾਂ ਤੇ ਗੁਰਪ੍ਰੀਤ ਪ੍ਰਭਾਵ ਪਾਉਂਦਾ ਹੈ, ਨੋ ਡਾਊਟ ਗੁਰਪ੍ਰੀਤ ਪ੍ਰਭਾਵ ਪਾਉਂਦਾ ਹੈ। ਇਹ ਦੋ ਤਿੰਨ ਸੀਟਾਂ ਦੇ ਸਮੀਕਰਨ ਸਾਧਨ ਵਾਸਤੇ ਜਾਂ ਤਾਂ ਦਈਏ ਦੇ ਨਾਲ ਇਹਦਾ ਪੈਚਅਪ ਕਰਾ ਦੇਣਗੇ ਜਾਂ ਕੋਈ ਉਹਨੂੰ ਹੋ ਸਕਦਾ ਹੈ ਕਿ ਬਦਲ ਦੇਣ ਵਗੈਰਾ ਵਗੈਰਾ ਕੁਛ ਵੀ ਹੈ। ਫਿਰ ਫਿਰੋਜ਼ਪੁਰ ਸ਼ਹਿਰੀ ਤੋਂ ਹੋ ਸਕਦਾ ਕਿ ਇਸ ਵਾਰੀ ਕਈ ਨਾਮ ਚੱਲਦੇ ਆ ਚਰਚਾ ਦੇ ਵਿੱਚ, ਚਲੋ ਆਪਾਂ ਕਿਸੇ ਦਾ ਪਰਟੀਕੁਲਰ ਨਾਮ ਕੀ ਲੈਣਾ ਕਿ ਉਹ ਬੰਦੇ ਨੂੰ ਟਿਕਟ ਦੇ ਕੇ, ਯਾਨੀ ਕਈ ਕੁਛ ਆ। ਇੱਥੇ ਇੱਕ ਹੋਰ ਗੈਂਗਸਟਰ ਰਿਹਾ ਚੰਦੂ, ਉਹ ਵੀ ਤਿਆਰੀ ਕਰਦਾ ਪਿਆ। ਤੋ ਯਾਨੀ ਇਹ ਚੀਜ਼ਾਂ ਨੇ ਕਿ ਗੁਰਪ੍ਰੀਤ ਸੇਖੋਂ ਨੂੰ ਇਹਨਾਂ ਨੇ ਲਿਆ ਕੇ ਤੇ ਦੋ ਤਿੰਨ ਹਲਕਿਆਂ ਦੇ ਸਮੀਕਰਨ ਸਾਧਨੇ ਚਾਹੇ ਨੇ। ਹੁਣ ਦੂਜੀ ਗੱਲ ਇਹ ਕਿ ਪਰ ਕੰਟਰਾਡਿਕਸ਼ਨ ਇਸ ਗੱਲ ਤੋਂ ਰਹਿ ਜਾਂਦੀ ਹੈ ਕਿ ਮੇਰੇ ਤੇ ਬਕਾਇਦਾ ਤੋਂ ਹੀ ਵੇਖਿਆ ਹੋਣਾ ਇਹਨਾਂ ਨੇ ਤਵਾ ਲਾਇਆ ਸੀ ਮਾਨ ਸਾਹਿਬ ਨੇ ਟੈਕਸ ਡਰੱਗੀ ਕਹਿ ਕੇ ਮੈਂ ਸਰਕਾਰ ਕੱਚ, ਮਤਲਬ ਕਿ ਇਹ ਤਰਨ ਤਾਰਨ ਜਿਮਨੀ ਚੋਣ ਚ ਜਾਂ ਇੱਧਰ ਉੱਧਰ ਇਹਨਾਂ ਨੇ ਬੜੀ ਵਾਰੀ ਇਹ ਕਿਹਾ ਕਿ ਇਹ ਗੈਂਗਸਟਰਾਂ ਨੂੰ ਅਕਾਲੀ ਦਲ ਸਪੋਰਟ ਕਰਦਾ ਹੈ। ਗੁਰਪ੍ਰੀਤ ਸੇਖੋਂ ਦੇ ਪੈਂਡਿੰਗ ਮੁਕੱਦਮੇ ਪਏ ਨੇ, ਲੋਕ ਕਹਿ ਰਹੇ ਨੇ ਕਿ ਇਹਨਾਂ ਨੇ ਇੱਕ ਰਾਜਸੀ ਸਮਝੌਤਾ ਕਰ ਲਿਆ ਵਾ ਕਿ ਗੁਰਪ੍ਰੀਤ ਸੇਖੋਂ ਨੂੰ ਫਾਇਦਾ ਦੇਣਗੇ ਤੇ ਗੁਰਪ੍ਰੀਤ ਸੇਖੋਂ ਤੋਂ ਫਾਇਦਾ ਲੈਣਗੇ। ਹੁਣ ਦੂਜੀ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ ਜਿਹਦੇ ਵਿੱਚ ਕੋਈ ਮਤਲਬ ਕਿ ਸਾਬਕਾ ਗੈਂਗਸਟਰ ਆ, ਕੋਈ ਮੌਜੂਦਾ ਗੈਂਗਸਟਰ ਆ, ਜਦੋਂ ਇਹਨਾਂ ਦੀ ਹਾਜ਼ਰੀ ਭਰਪੂਰ ਹੋ ਰਹੀ ਆ ਤਾਂ ਲੋਕ ਡਰ ਵੀ ਰਹੇ ਆ ਕਿ ਸਾਡਾ ਰਾਜਨੀਤੀ ਦਾ ਚਿਹਰਾ ਮੂਹਰਾ ਕਿਸ ਤਰ੍ਹਾਂ ਦਾ ਹੋਏਗਾ। ਦੇਖੋ ਕੋਈ ਬੰਦਾ ਨਾ ਤਾਂ ਜਨਮ ਜਮਾਂਦਰੂ ਮਾੜਾ ਹੁੰਦਾ ਨਾ ਚੰਗਾ ਹੁੰਦਾ, ਚਲੋ ਕਰਮ ਹੁੰਦੇ ਆ ਬੰਦੇ ਦੇ, ਉਹ ਲੈ ਜਾਂਦੇ ਆ ਤੇ ਹਰੇਕ ਨੂੰ ਮੇਨ ਸਟ੍ਰੀਮ ਚ ਆਉਣ ਦਾ ਹੱਕ ਆ। ਪਰ ਆ ਕੇ ਵੀ ਜੇ ਤੁਸੀਂ ਵੇਖੋਗੇ ਤਾਂ ਮਮਦੌੜ ਦੇ ਵਿੱਚ ਬੀਤੇ ਦਿਨ ਹੀ ਗੁਰਪ੍ਰੀਤ ਗੋਪੀ ਦਾ ਕਤਲ ਹੋ ਜਾਂਦਾ ਹੈ। ਉਸ ਕਤਲ ਦੇ ਪਿੱਛੇ ਵੀ ਕਿਤੇ ਨਾ ਕਿਤੇ ਜੋ ਵਧਾ ਰੰਜਿਸ਼ ਹੈ ਉਹ ਰਾਜਨੀਤਿਕ ਆ। ਸੋ ਇਸ ਕਰਕੇ ਕਾਫੀ ਮਾਮਲਾ ਜਿਹੜਾ ਕ੍ਰਿਟੀਕਲ ਵੀ ਬਣ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦਾ ਅੱਗੇ ਵਧਣਾ ਰਾਜਨੀਤੀ ਦੇ ਵਿੱਚ, ਕੀ ਉਹ ਰਾਜਨੀਤੀ ਨੂੰ ਮੋੜਾ ਨਵਾਂ ਤਾਂ ਨਹੀਂ ਦੇਣਗੀਆਂ। ਦੂਜੀ ਗੱਲ ਇਹ ਆ ਕਿ ਗੁਰਪ੍ਰੀਤ ਸੇਖੋਂ ਦੀ ਜਿਹੜੀ ਆਮਦ ਹੋਈ ਆ ਆਮ ਆਦਮੀ ਪਾਰਟੀ ਦੇ ਵਿੱਚ, ਬੇਸਿਕਲੀ ਕੀ ਆ ਕਿ ਉਹ ਕੁਛ ਨੁਕਤਿਆਂ ਦਾ ਹੀ ਸਮਝੌਤਾ ਹੈ, ਉਧਰੋਂ ਵੀ ਤੇ ਉਧਰੋਂ ਵੀ।
1: ਅੱਛਾ, ਕਾਂਗਰਸ ਨੇ ਪੰਜਾਬ ਦੀ ਕਾਂਗਰਸ ਦਾ ਪਾਇਲਟ ਬਦਲਤਾ, ਕਿਵੇਂ ਜਹਾਜ਼ ਉੱਡੂ ਹੁਣ?
0: ਲੋਕਾਂ ਦੇ ਤਾਂ ਪੁੱਤ ਨਿੱਤ ਵਤਨਾਂ ਨੂੰ ਮੁੜਦੇ ਤੇ ਤੇਰਾ ਉੱਡਦਾ ਨੀ ਚੰਦ ਰਿਹਾ ਜਹਾਜ਼ ਵੀ। ਗੱਲ ਇਹ ਆ ਕਿ ਪਾਇਲਟ ਲਾਤਾ ਇਹਨਾਂ ਨੇ, ਰਜੇਸ਼ ਪਾਇਲਟ ਰਾਜੀਵ ਗਾਂਧੀ ਦਾ ਬੜਾ ਮਿੱਤਰ ਸੀ, ਪਾਇਲਟ ਸੀਗੇ ਦੋਨੇ, ਕਿਉਂਕਿ ਰਾਜੀਵ ਗਾਂਧੀ ਵੀ ਪਾਇਲਟ ਸੀਗਾ ਤੇ ਸੰਜੇ ਗਾਂਧੀ ਵੀ, ਤੁਹਾਨੂੰ ਪਤਾ ਉਹਦੀ ਤੇ ਮੌਤ ਹੀ ਹਾਦਸੇ ਚ ਹੋਈ ਸੀ
1: ਜੀ।
0: ਦੋਨਾਂ ਦੀ ਬੜੀ ਮਿੱਤਰਤਾ ਸੀ, ਫਿਰ ਅਨਫੋਰਚੁਨੇਟਲੀ ਦੋਵੇਂ ਹੀ ਚੱਲ ਬਸੇ, ਰਾਜੀਵ ਵੀ ਮਰ ਗਿਆ ਤੇ ਰਜੇਸ਼ ਵੀ ਮਰ ਗਿਆ। ਰਾਜੇਸ਼ ਪਾਇਲਟ ਬਾਰੇ ਅੱਜ ਦੀ ਜਨਰੇਸ਼ਨ ਤੇ ਸ਼ਾਇਦ ਨਹੀਂ ਜਾਣਦੀ ਹੋਏਗੀ, ਪਰ ਤੁਸਾਂ ਜ਼ਰੂਰ ਕਿਤੇ ਦੇਖਿਆ ਹੋਏਗਾ ਕਿ ਰਾਜਸਥਾਨ ਤੋਂ ਬਹੁਤ ਬਹੁਤ ਤਗੜੀ ਸ਼ਖਸੀਅਤ ਸੀ। ਰਾਜੇਸ਼ ਪਾਇਲਟ ਦਾ ਮੁੰਡਾ ਹੈ ਸਚਿਨ ਪਾਇਲਟ
1: ਜੀ।
0: ਇੱਧਰ ਜਿਹੜੇ ਭੁਪੇਸ਼ ਸਿੰਘ ਬਘੇਲ ਆ, ਬਘੇਲ ਤੋਂ ਖੇਲ ਸੂਤ ਨਹੀਂ ਆਇਆ, ਤੁਹਾਨੂੰ ਪਤਾ ਹੀ ਆ ਕਿਉਂ, ਕਿਉਂਕਿ ਡੱਡੂਆਂ ਦੀ ਪਨਸੇਰੀ ਵਾਲਾ ਹਿਸਾਬ ਬਣਿਆ ਕਿ ਪੂਰੀ ਹੁੰਦੀ ਨੀ, ਕੋਈ ਨਾ ਕੋਈ ਛੜੱਪਾ ਇੱਧਰੋਂ ਮਾਰ ਜਾਂਦਾ। ਬਰਹਾਲ ਕੀ ਕੀਤਾ ਇਹਨਾਂ ਨੇ ਕਿ ਸਚਿਨ ਨੂੰ ਲਾ ਦਿੱਤਾ। ਸਚਿਨ ਦੇਖੋ ਬੰਦਾ ਹੈ ਨਾ ਜਿਹੜਾ ਅੱਛਾ, ਤੁਸੀਂ ਕੁਝ ਪੋਲੀਟੀਸ਼ੀਅਨ ਨੂੰ ਅੱਛਾ ਕਹਿਣ ਦਾ ਰਿਸਕ ਲੈ ਸਕਦੇ ਹੋ, ਮੈਂ ਰਿਸਕ ਲੈਣ ਤੋਂ ਡਰਦੀ ਸੀ ਸਜਣਾ। ਤਾਂ ਗੱਲ ਇਹ ਆ ਕਿ ਕੁਝ ਬੰਦਿਆਂ ਨੂੰ ਤੁਸੀਂ ਰਿਸਕ ਲੈ ਕੇ ਵੀ ਕਹਿ ਸਕਦੇ ਹੋ ਰਾਜਨੀਤੀ ਚ ਕਿ ਅੱਛਾ। ਅੱਛਾ ਇਸ ਗੱਲ ਨੂੰ ਆ ਕਿ ਸਚਿਨ ਪਾਇਲਟ ਨੌਜਵਾਨ ਵਿਜ਼ਨਰੀ ਟਾਈਪ ਦਾ ਲੀਡਰ ਆ। ਹੁਣ ਗੱਲ ਇਹ ਆ ਕਿ ਇਸ ਨੂੰ ਇਹਨਾਂ ਨੇ ਪੰਜਾਬ ਦਾ ਇੰਚਾਰਜ ਲਾ ਦਿੱਤਾ। ਉਹ ਲਾਇਆ ਵੀ ਉਦੋਂ ਆ ਜਦੋਂ ਰਾਹੁਲ ਗਾਂਧੀ ਦੀ ਫੇਰੀ ਜਿਹੜੀ ਪੰਜਾਬ ਦੀ ਆ ਲਗਭਗ ਫਾਈਨਲ ਹੈ। ਹੁਣ ਇਹਦੇ ਵਿੱਚ ਇੱਕ ਦੋ ਚੀਜ਼ਾਂ ਨੇ, ਇੱਕ ਤਾਂ ਇਹ ਆ ਕਿ ਸਚਿਨ ਪਾਇਲਟ ਨੂੰ ਜੇ ਲਾਇਆ ਗਿਆ ਤਾਂ ਇਹਦਾ ਮਤਲਬ ਇਹ ਆ ਕਿ ਕੁਛ ਨਾ ਕੁਛ ਵੱਡਾ ਬਦਲੇਗਾ। ਵੱਡਾ ਬਦਲੇਗਾ ਦਾ ਮਤਲਬ ਕਿ ਹੋ ਸਕਦਾ ਕਿ ਸਾਡੇ ਮੁਕਤਸਰ ਵਾਲੇ ਵੜਿੰਗ ਸਾਹਿਬ ਨੂੰ ਕਹਿ ਦਿੱਤਾ ਜਾਵੇ ਕਿ ਹੁਣ ਗਿੱਦੜਵਾ ਦੇ ਵਿੱਚ ਬਾਈ ਆਪਣਾ ਥੋੜਾ ਬਿਜ਼ੀ ਬਿਜ਼ੀ ਰਹੋ ਤੇ ਤੁਸੀਂ ਛੱਡੋ ਖੜਾ। ਇਹਦੇ ਵਿੱਚ ਇੱਕ ਨਾਮ ਐਸਾ ਵੀ ਚੱਲ ਰਿਹਾ ਕਿ ਜਿਹਦੇ ਤੇ ਸਹਿਮਤੀ ਬਣਾਉਣ ਦਾ ਯਤਨ ਹੋ ਜਾਵੇ, ਉਹ ਨਾਮ ਹੈ ਸਿੰਗਲਾ ਸਾਹਿਬ ਦਾ। ਸਮਝ ਗਏ ਤੁਸੀਂ ਕਿ ਯਾਨੀ ਕੁਛ ਐਸਾ ਵੈਸਾ ਕਰ ਦਿੱਤਾ ਜਾਵੇ। ਖਹਿਰਾ ਦਾ ਵੀ ਨਾਂ ਚੱਲ ਰਿਹਾ ਕਿ LOP ਉਹਨਾਂ ਨੂੰ ਲਾ ਦਿੱਤਾ ਜਾਵੇ, ਕੁਛ ਐਸਾ ਹੋ ਜਾਵੇ। ਮਤਲਬ

0: ਤੇ ਇੱਕ ਚਿਹਰਾ ਐਸਾ ਦਿੱਤਾ ਜਾਵੇ ਜਿਹਦੇ ਚ ਚੰਨੀ ਤੇ ਰਾਜਾ ਵੜੇਗਾ, ਆਪਦੀ ਹੇਠੀ ਵੀ ਮਹਿਸੂਸ ਨਾ ਕਰਨ ਤੇ ਦੋਵੇਂ ਰਲ ਕੇ ਚੱਲਣ ਵੀ ਕਿ ਹਾਂ ਭਾਈ ਇਹਦੇ ਤੇ ਚੱਲਦੇ ਆ, ਨਾ ਤੇਰਾ ਨਾ ਮੇਰਾ। ਤੋ ਗੱਲ ਅਸਲ ਦੇ ਵਿੱਚ ਹੁਣ ਇਹੋ ਆ ਕਿ ਮਾਮਲਾ ਜਿਹੜਾ ਆ ਉਹ ਫੇਰਬਦਲ ਚੋਂ ਲੰਘਦਾ ਲੰਘਦਾ ਹੁਣ ਚਰਚਾ ਦੇ ਵਿੱਚ ਆ ਗਿਆ ਕਿ ਜੇ ਇਹ ਫੇਰਬਦਲ ਹੋ ਗਿਆ, ਵੱਡਾ ਫੇਰਬਦਲ ਹੋ ਗਿਆ, ਤਾਂ ਹੋ ਸਕਦਾ ਮੇ ਬੀ ਕਿ ਇਹਨਾਂ ਦਾ ਵੀ ਕਿਤੇ ਨਾ ਕਿਤੇ ਫੇਰਬਦਲ ਹੋ ਜਾਵੇ। ਸੋ ਖੈਰ ਦੇਖਦੇ ਆ ਅੱਗੇ ਕੀ ਬਣਦਾ, ਪਰ ਮੈਨੂੰ ਲੱਗਦਾ ਕਿ ਫੇਰਬਦਲ ਹੋ ਸਕਦਾ ਕਿ ਤੈਅ ਹੋ ਜਾਵੇ, ਕਿਉਂਕਿ ਰਾਹੁਲ ਗਾਂਧੀ ਇੱਥੇ ਪੰਜਾਬ ਆਉਣਗੇ, ਕੁਛ ਨਾ ਕੁਛ ਤੇ ਹੱਲ ਕਰਕੇ ਜਾਓ।
1: ਕਾਂਗਰਸ ਲਈ ਮੌਕਾ ਤਾਂ ਹੈ, ਜੇ ਹਾਲੇ ਵੀ ਸੰਭਲ ਜਾਣ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਬੈਠੀ ਹੈ। ਤੇ ਇੱਕ ਹੋਰ ਪੀੜਿਤ ਕੋਰਟ ਦੇ ਵਿੱਚ ਪਹੁੰਚੀ ਹੈ ਜੀ, ਤੇ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ ਨੇ ਅੱਗੇ ਨਾਲੋਂ।
0: ਇਹ ਜਿਹੜਾ ਮਾਮਲਾ ਹੈ ਨਾ, ਇਹ ਮਾਮਲਾ ਹੈ ਗੁਰੀ ਚਾਹਲ ਦੇ ਨਾਲ ਜੁੜਿਆ। ਗੁਰੀ ਚਾਹਲ ਹੈਗਾ ਇੱਕ ਇਨਫਲੂਐਂਸਰ ਟਾਈਪ ਦਾ ਬੰਦਾ, ਜਿਹਦੇ ਕੋਲ ਬੜੀਆਂ ਬੜੀਆਂ ਬੜੀਆਂ ਗੱਡੀਆਂ ਨੇ, ਪਤਾ ਨੀ ਕਿੱਥੋਂ ਪੈਸਾ ਇਹਨਾਂ ਕੋਲ ਆਉਂਦਾ ਭਾਈ। ਤੇ ਜਿਹਦੇ ਵੇਲੀ ਅਕਾਲੀ ਵੀ, ਜਿਹਦੇ ਵੇਲੀ ਅਸੀਂ ਵੇਖਿਆ ਆਰਟਿਸਟ ਵੀ, ਪਤਾ ਨੀ ਕਿਹੜੇ ਕਿਹੜੇ ਵੇਲੀ ਆ, ਤੇ ਵੇਲਣਾ ਵੀ ਬਹੁਤ। ਹੁਣ ਇਹੀ ਮਾਮਲਾ 5 ਕਰੋੜ ਵਾਲਾ, ਜਿਹਦੇ ਵਿੱਚ ਮੁੱਖ ਮੰਤਰੀ ਦਾ ਟੱਬਰ ਫਸ ਗਿਆ, ਅਮਰਦੀਪ ਗਰੇਵਾਲ ਫਸ ਗਿਆ ਇਹਦੇ ਵਿੱਚ। ਹੁਣ ਤੁਸੀਂ ਦੇਖਣਾ ਕਿ ਅਗਲਾ ਜਿਹੜਾ ਮੌਕਾ ਆਏਗਾ, ਤੁਸੀਂ ਵੇਖਿਓ ਕਿ ਉਹ ਅਕਾਲੀਆਂ ਦੇ ਇੱਕ ਬੰਦੇ ਦਾ ਆਏਗਾ, ਹਲਕਾ ਇੰਚਾਰਜ ਦਾ, ਉਹ ਵੀ ਉਹਦਾ ਵੀ ਨੰਬਰ ਲੱਗਣ ਵਾਲਾ। ਯਾਨੀ ਇਹੋ ਜਿਹੜੀ ਆਡੀਓ ਇਹਨਾਂ ਨੇ ਵਾਇਰਲ ਕੀਤੀ ਉਹਦੇ ਵਿੱਚ ਹੀ ਉਹਦਾ ਜ਼ਿਕਰ ਆ, ਜਿਹੜਾ ਕਿ ਹੁਣ ਅੱਜ ਹਾਈਲਾਈਟ ਹੋ ਜਾਏਗਾ। ਖੈਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜਿਹੜਾ 5 ਕਰੋੜੀ ਮਾਮਲਾ, ਬੜਾ ਮਾਮਲਾ ਭਖਿਆ ਹੋਇਆ। ਸੁਖਪਾਲ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਡਾਕਟਰ ਗੁਰਪ੍ਰੀਤ ਕੌਰ ਨੇ, ਉਹਨੇ ਚੱਕ ਕੇ ਪੱਟੂ ਨੇ ਪਾੜ ਹੀ ਦਿੱਤਾ। ਉਹ ਕਹਿੰਦਾ ਜੋ ਕਰਨਾ ਕਰਨਾ, ਹਾਂਜੀ ਉਹਦੇ ਸਲਫਾਸ ਲਈ ਫਿਰਦਾ ਸੀਗਾ ਇੱਕ ਦਿਨ,
1: ਕਹਿੰਦਾ ਜੀ
0: ਪਤਾ ਨੀ ਕੀ।
1: ਉਧਰ ਉਧਰ ਆਪਣਾ ਮਿੱਤਰ ਪਾਲੀ ਭੁਪਿੰਦਰ ਵੀ ਕਹਿੰਦਾ ਜੇ ਕਿਸੇ ਨੂੰ ਮੁਫ਼ਤ ਵਿੱਚ ਸਲਫਾਸ ਪੇਸ਼ ਕੀਤੀ ਜਾਵੇ ਕੋਈ ਕ੍ਰਾਈਮ ਤਾਂ ਨੀ।
0: ਕ੍ਰਾਈਮ ਤਾਂ ਹੈ ਨੀਗਾ। ਤਾਂ ਗੱਲ ਇਹ ਆ ਕਿ ਦੇਖੋ ਮੁੱਖ ਮੰਤਰੀ ਤੇ ਬਿਲਕੁਲ ਢੀਠ ਹੋ ਗਏ ਨੇ, ਢੀਠ ਦਾ ਮਤਲਬ ਕਿ ਬਿਲਕੁਲ ਚੁੱਪ ਹੀ ਹੋ ਗਿਆ। ਦੋ ਮਾਮਲੇ ਵੱਡੇ, ਇੱਕ ਉਹਨਾਂ ਦੇ ਦਫ਼ਤਰ ਦੇ ਨਾਲ ਜੁੜਿਆ, ਇੱਕ ਉਹਨਾਂ ਦੇ ਘਰ ਦੇ ਨਾਲ ਜੁੜਿਆ। ਦਫ਼ਤਰ ਵਾਲਾ ਵੀ ਸੁਣ ਲਓ ਕਿ ਜਿਸ ਬੰਦੇ ਨੇ, ਨਿਖਿਲ ਸ਼ਰਾਫ ਨੇ ਇਹਦੇ ਮੁਤਲਕ ਪਟੀਸ਼ਨ ਪਾਈ ਕਿ ਮੁੱਖ ਮੰਤਰੀ ਦੇ ਦਫ਼ਤਰ ਤੇ ਅਜਿਹੇ ਦੋਸ਼ ਲੱਗ ਰਹੇ ਨੇ। ਕਮਾਲ ਦੀ ਗੱਲ ਹੈ ਕਿ ਉਹਦਾ ਇੱਕ ਹੋਮ ਸਟੇ ਸੀਗਾ, ਉਹਨੂੰ ਢਾਉਣ ਲਈ ਚਲੇ ਗਏ, 5 ਨੋਟਿਸ ਭੇਜ ਦਿੱਤੇ ਆ, ਹਿਸਾਬ ਲਾ ਲਓ ਐਡੀ ਗੰਦੀ ਰਾਜਨੀਤੀ ਕਰਦੇ ਆ। ਤਾਂ ਇੱਧਰ ਦੂਜੀ ਸਾਈਡ ਜਿਹੜਾ ਇਹ ਮਾਮਲਾ ਆ, ਇਹਦੇ ਵਿੱਚ ਉਹ ਜਿਹੜਾ ਕਥਿਤ ਸਾਂਢੂ ਆ ਉਹਦੇ ਬਾਰੇ ਇਹਨਾਂ ਨੇ ਫੋਟੋਆਂ ਫਾਟੋਆਂ ਵਾਇਰਲ ਕਰ ਦਿੱਤੀਆਂ ਕਿ ਲਓ ਜੀ ਗੁਰੀ ਚਾਲ ਤੇ ਇਹਨਾਂ ਦੇ ਨਾਲ ਵੀ ਖਲੋਤਾ, ਅਕਾਲੀਆਂ ਦੇ ਨਾਲ ਵੀ ਖਲੋਤਾ। ਬਿਲਕੁਲ ਅਕਾਲੀਆਂ ਦੇ ਨਾਲ ਉਹਦੀ ਯਾਰੀ ਆ, ਮੈਂ ਤਾਂ ਤੁਹਾਨੂੰ ਕਹੀ ਜਾਣਾ ਲੱਪੀ ਇੰਨਾ ਖੇੜਾ ਇਹਨਾਂ ਦਾ ਯਾਰ ਸੀ ਜਿਗਰੀ, ਆ ਜਿਹੜਾ ਸਾਡੇ ਪਲੋਟ ਵਾਲਾ ਤੂੰ ਮਤਲਬ ਕਿ ਹੈ। ਤਾਂ ਠੀਕ ਆ ਫੋਟੋ ਆ ਗਿਆ, ਪਰ ਗੱਲ ਤੇ ਕਥੇ ਤੇ ਡੀਲ ਦੀ ਆ ਨਾ ਕਿ 5 ਕਰੋੜ ਚ ਉਹਨਾਂ ਨੂੰ ਕੌਣ ਬੜੀ ਕਰਵਾ ਰਿਹਾ ਸੀਗਾ, ਕਿਉਂ ਕਰਵਾ ਰਿਹਾ ਸੀਗਾ, ਔਰ ਉਸ ਬੰਦੇ ਦੀ ਤੁਹਾਡੇ ਨਾਲ ਕੀ ਨੇੜਤਾ ਆ। ਫੋਟੋਆਂ ਤਾਂ ਫੈਮਿਲੀ ਫੋਟੋਆਂ ਮਾਨ ਸਾਹਿਬ ਨਾਲ ਉਹਦੀਆਂ ਕਿਉਂ ਆ, ਤਾਂ ਅੱਜ ਕੱਲ ਉਹ ਬੰਦਾ ਕਿੱਥੇ ਆ। ਇਹਦਾ ਮਸਲਾ ਤੇ ਇਹ ਆ ਨਾ ਕਿ ਤੁਸੀਂ ਉਸ ਨੂੰ ਪਕੜਿਆ ਕਿਉਂ ਨਹੀਂ। ਉਹ ਜਿਹੜਾ ਅਮਰਦੀਪ ਗਰੇਵਾਲ ਆ ਜਿਹਦੀ ਆਡੀਓ ਦਾ ਰੌਲਾ ਪਿਆ ਕਥੇ ਤੇ ਸਾਂਢੂ ਦਾ, ਸਾਂਢੂ ਵੀ ਕਿਵੇਂ ਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਕਿ ਇਹ ਜਿਹੜਾ ਅਮਰਦੀਪ ਗਰੇਵਾਲ ਆ ਇਹ ਮੈਰਿਡ ਹੈਗਾ ਭੇਵੇ, ਤੇ ਭੇਵੇ ਹੀ ਮੈਰਿਡ ਹੈਗੇ ਅਮਾਨ ਸਾਹਿਬ, ਜਿਹੜੀਆਂ ਦੋਨਾਂ ਦੀਆਂ ਸਹੁਰਾ ਫੈਮਿਲੀਜ਼ ਨੇ ਉਹ ਆਪਸ ਦੇ ਵਿੱਚ ਕਹਿ ਲਓ ਜਿਵੇਂ ਪੁਰਾਣੇ ਸਮੇਂ ਚ ਨੀ ਆਪਾਂ ਪੱਗ ਵੱਟੀਆਂ ਫੈਮਿਲੀਜ਼ ਹੁੰਦੀਆਂ ਸੀ, ਉਵੇਂ ਨੇ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਸਾਂਢੂ ਦੀ ਇਹ ਸਾਂਝ ਆ। ਤਾਂ ਹੀ ਮੁੱਖ ਮੰਤਰੀ ਸਾਹਿਬ ਦੇ ਨਾਲ ਕਸੂਤਾ ਫਸੇ ਆ ਕਿ ਕੋਈ ਬਿਆਨ ਤੱਕ ਨਹੀਂ ਹੈ। ਤੋ ਫਿਲਹਾਲ ਕੀ ਹੋਇਆ ਕਿ ਇਸ ਮਾਮਲੇ ਦੇ ਵਿੱਚ ਇੱਕ ਤੇ ਪਟੀਸ਼ਨ ਪਹਿਲਾਂ ਪੈ ਗਈ ਕਿ ਬਈ ਜਿਹੜੀ ਕੈਂਸਲੇਸ਼ਨ ਅੰਮ੍ਰਿਤਸਰ ਵਾਲੀ ਹੋਈ ਗੁਰੀ ਚਾਹਲ ਦੀ, ਕਿ ਉਹਦੇ ਵਿੱਚ ਪਟੀਸ਼ਨ ਕਰਤਾ ਨੇ ਜਿਹੜੇ ਉਹ ਕਿਹਾ ਕਿ ਮੇਰੀ ਬੇਟੀ ਦਾ ਮਸਲਾ ਹੈ ਤੇ ਇਹਨਾਂ ਨੇ ਕੈਂਸਲੇਸ਼ਨ ਭਰਤੀ ਆ, ਉਹ ਮਾਮਲਾ ਆ ਗਿਆ ਗੁਰਪ੍ਰੀਤ ਕੌਰ ਦੇ ਉਹ ਕੋਲ ਜਾਂਚ ਪੜਤਾਲ ਦਾ। ਤੇ ਦੂਜੇ ਪਾਸੇ ਇੱਕ ਪੀੜਤਾ ਹੋਰ ਆ ਜਿਹੜਾ 1 ਮਈ ਨੂੰ ਮੋਹਾਲੀ ਦੇ ਥਾਣੇ ਚ ਮਾਮਲਾ ਦਰਜ ਹੋਇਆ ਸੀ ਸੋਹਾਣੇ, ਤਾਂ ਇਹਦੇ ਵਿੱਚ ਵੀ ਹੁਣ ਅਨਟਰੇਸ ਜਿਹੜੀ ਰਿਪੋਰਟ ਦਾਖਲ ਕੀਤੀ ਗਈ ਸੀ, ਦੇਖ ਲਓ ਅਨਟਰੇਸ ਰਿਪੋਰਟ ਦਾਖਲ ਕਰ ਦਿੱਤੀ ਗਈ ਕਿ ਕੋਈ ਲੱਭ ਹੀ ਨਹੀਂ ਰਿਹਾ, ਅਨਟਰੇਸ ਮਾਮਲਾ ਟ੍ਰੇਸ ਹੀ ਨਹੀਂ ਹੋ ਰਿਹਾ। ਤਾਂ ਇੱਧਰ ਪੀੜਤ ਦੇ ਵਕੀਲ ਐਚ ਐਸ ਧਨੋਆ, ਬੜੇ ਵੱਡੇ ਵਕੀਲ ਨੇ, ਇਹਨਾਂ ਨੇ ਜਾ ਕੇ ਦੱਸਿਆ ਕਿ ਅੱਜ ਅਦਾਲਤ ਦੇ ਵਿੱਚ ਅਸੀਂ ਆਏ ਹਾਂ, ਸਫਲਤਾ ਪੂਰਵਕ ਬਿਆਨ ਜਿਹੜੇ ਉਹ ਦਰਜ ਕਰਵਾ ਦਿੱਤੇ ਆ, ਤੇ ਵਕੀਲ ਅਨੁਸਾਰ ਪੁਲਿਸ ਵੱਲੋਂ ਹੁਣ

0: ਕੀਤੀ ਗਈ ਜਾਂਚ ਦੀ ਸਰਟੀਫਾਈਡ ਕਾਪੀ ਅਦਾਲਤ ਤੋਂ ਮੰਗੀ ਗਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਸਪਟੈਂਬਰ ਯਾਨੀ 19 ਸਤੰਬਰ ਲਈ ਨਿਰਧਾਰਿਤ ਕੀਤੀ ਆ। ਤਾਂ ਮਤਲਬ ਕਿ ਇਹ ਤੁਸੀਂ ਵੇਖੋ ਕਿ ਹੁਣ ਇੱਕ ਪੀੜਤਾ ਹੋਰ ਚਲੇ ਗਈ ਆ ਕੋਰਟ ਦੇ ਵਿੱਚ। ਬੜਾ ਹੀ ਮਾਮਲਾ ਪੇਚੀਦਾ ਬਣ ਗਿਆ ਹੈ, ਬੜਾ ਹੀ ਮਾਮਲਾ ਗੁੰਝਲਦਾਰ ਬਣ ਗਿਆ। ਪਰ ਮੁੱਖ ਮੰਤਰੀ ਇੰਨਾ ਨਮੋਸ਼, ਇੰਨਾ ਖਾਮੋਸ਼ ਕਦੇ ਵੇਖਿਆ ਹੀ ਨਹੀਂ ਸੀ। ਇੰਨਾ ਬੜਬੋਲਾ, ਇੰਨਾ ਮਤਲਬ ਕਿ ਲੋਕਾਂ ਨੂੰ ਹੁੱਜਾ ਮਾਰਨ ਵਾਲਾ, ਲੋਕਾਂ ਨੂੰ ਮਸ਼ਕਰੀਆਂ ਕਰਨ ਵਾਲਾ, ਇੱਕ ਮੁਸ਼ਟੰਡਾ ਕਿਸਮ ਦਾ ਜਿਹੜਾ ਰਾਜਨੀਤਿਕ ਮੰਨਿਆ ਜਾਂਦਾ ਸੀ, ਬਿਲਕੁਲ ਚੁੱਪ ਹੀ ਹੋ ਗਿਆ। ਚੁੱਪ ਹੀ,
1: ਮੁੱਖ ਮੰਤਰੀ ਵੀ ਚੁੱਪ ਹੈ ਤੇ ਆਪਣਾ ਮਿੱਤਰ ਪਟਿਆਲੇ ਵਾਲਾ ਵੀ ਚੁੱਪ ਹੈ, ਨਹੀਂ ਤਾਂ ਝੱਟ ਪੀਸੀ ਕਰ ਲੈਂਦਾ ਹੁੰਦਾ।
0: ਹਾਂ, ਇੱਕ ਪੀਸੀ ਕੀਤੀ ਉਹਨਾਂ ਨੇ, ਸਿਰਫ ਫੋਟੋਆਂ ਕਾਲੀਆਂ ਦੀਆਂ ਕੱਢ ਕੇ ਤੇ ਹੋ ਗਏ। ਕਹਿੰਦੇ ਜੀ ਆਹ ਦੇਖੋ ਜੀ ਅਮਰਦੀਪ ਗਰੇਵਾਲ ਦੀ ਤੇ ਨੱਡਾ ਸਾਹਿਬ ਨਾਲ ਵੀ ਫੋਟੋ ਆ, ਮਜੀਠੀਆ ਨਾਲ ਵੀ ਫੋਟੋ। ਮੈਂ ਤੁਹਾਨੂੰ ਦੱਸਣ ਡਿਆ ਕਿ ਉਹਦੀ ਯਾਰੀ ਦੋਸਤੀ ਗੁਰੀ ਚਾਹਲ ਦੀ ਇਹਨਾਂ ਨਾਲ ਸੀ। ਸੁਖਬੀਰ ਬਾਦਲ ਦੀ ਬੇਟੀ ਦੀ ਜਦੋਂ ਮੈਰਿਜ ਸੀ ਉਦੋਂ ਵੀ ਉਹ ਗਿਆ ਵਾ, ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨਹੀਂ ਹੈ, ਉਹਦੀ ਯਾਰੀ ਦੋਸਤੀ ਹੈਗੀ। ਮੈਂ ਨਾਂ ਵੀ ਲੈ ਤੇ ਪ੍ਰੋਗਰਾਮ ਚ, ਲੋਕ ਲੈਣ ਤੋਂ ਗਰੇਜ਼ ਕਰਦੇ ਆ। ਪਰ ਗੱਲ ਤੇ ਇਹ ਆ ਕਿ ਉਹ ਕਿੱਥੇ ਤੇ ਡੀਲ ਕਰਨ ਵਾਲਾ ਬੰਦਾ ਹੈ, ਕਿੱਥੇ ਆ, ਉਹਨੂੰ ਫੜੋ। ਜੇ ਉਹਦੀ ਸਾਂਝ ਭਾਜਪਾ ਦੇ ਨਾਲ ਆ ਤੇ ਪੰਨੂ ਸਾਹਿਬ, ਫਿਰ ਤੁਸੀਂ ਭਾਈ ਕਿੱਧਰ ਨੱਸਦੇ ਹੋ? ਉਹਨੂੰ ਪਕੜੋ, ਉਹਨੂੰ ਫੜੋ, ਉਹਦੀ ਇੰਟੈਰੋਗੇਸ਼ਨ ਕਰੋ ਕਿ ਭਾਈ ਤੂੰ ਕਿਵੇਂ ਡੀਲ ਕਰਵਾ ਰਿਹਾ ਸੀ 5 ਕਰੋੜ ਦੀ, ਉਹ ਬੰਦਾ ਕਿਉਂ ਨੀ ਫੜ ਰਹੇ ਤੁਸੀਂ? ਪੰਨੂ ਸਾਹਿਬ ਨੂੰ ਵੱਡਾ ਸਵਾਲ ਹੈ। ਪੰਨੂ ਸਾਹਿਬ ਅੱਜ ਕੱਲ ਪਟਿਆਲਾ ਐਕਸ਼ਨ ਦੇ ਵਿੱਚ ਮਸ਼ਰੂਫ ਨੇ, ਉਹਨਾਂ ਨੂੰ ਨਾ ਛੇੜੀਏ ਆਪਾਂ, ਉਹਨਾਂ ਨੂੰ ਵਿਅਸਤ ਰਹਿਣ ਦੀ ਹੈ। ਉਹ ਅੱਜ ਕੱਲ ਸੰਗਤ ਦਰਸ਼ਨ ਕਰਦੇ ਨੇ ਸ਼ਨੀਵਾਰ ਦੇ ਸ਼ਨੀਵਾਰ ਘਰੇ।
1: ਵੈਸੇ ਵੀ ਅੱਜ ਕੱਲ ਸ਼ਹੀਦ ਭਗਤ ਸਿੰਘ ਦੇ ਰੰਗ ਵਾਲੀ ਪੱਗ ਬੜੀ ਸੋਹਣੀ ਬੰਨਦੇ ਆ।
0: ਹਾਂਜੀ, ਪੱਗ ਅੱਛੀ ਬੰਨਦੇ ਨੇ, ਅੱਛੀ ਬੰਨਦੇ। ਤੇ ਉਹ ਕਹਿੰਦੇ ਵੀ ਇਹ ਪੱਤਰਕਾਰ ਥੋੜੀ ਹੈਗੇ, ਇਹਨਾਂ ਦੇ ਕੋਲ ਡਿਗਰੀ ਨੀ। ਤੇ ਮੈਂ ਕਿਹਾ ਜਿਹੜੇ ਰੇਡੀਓ 15-20 ਸਾਲ ਤੁਸੀਂ ਕਰਕੇ ਆਏ, ਤੁਸੀਂ ਕਿਹੜਾ ਟੋਰਾਂਟੋ ਯੂਨੀਵਰਸਿਟੀ ਦੇ ਵਿੱਚੋਂ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕੀਤੀ
1: ਜੀ? ਅੱਛਾ, ਚੰਨੀ ਨੇ ਇੱਕ ਲਾਟਰੀ ਘੁਟਾਲੇ ਦੇ ਦੋਸ਼ ਲਾਏ ਆ।
0: ਹਾਂਜੀ, ਚੰਨੀ ਸਾਹਿਬ ਤੁਹਾਨੂੰ ਪਤਾ ਹੀ ਆ, ਇਹ ਵੀ ਬੰਦੇ ਬੀਬੇ ਬੰਦੇ ਆ, ਬੀਬੇ ਬੰਦੇ ਆ। ਮਤਲਬ ਕਿ ਕੁਛ ਨਾ ਕੁਛ ਕਰਦੇ ਰਹਿੰਦੇ ਆ, ਜੀ ਲਾਈ ਰੱਖਦੇ ਆ
1: ਜੀ।
0: ਇਹਨਾਂ ਨੇ ਲਾਟਰੀ ਘੁਟਾਲੇ ਦਾ ਦੋਸ਼ ਲਾਇਆ। ਵੈਸੇ ਦੋਸ਼ ਦਮਦਾਰ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਕਹਿੰਦੇ ਆ ਕਿ ਬਈ ਇੱਕ ਤੇ ਇਹ ਆ ਕਿ 200 ਕਰੋੜ ਰੁਪਇਆ ਜਮਾ ਹੁੰਦਾ ਸੀ ਪਹਿਲਾਂ ਪੰਜਾਬ ਦੇ ਖਜ਼ਾਨੇ ਚ, ਤਾਂ ਜਿਹੜੀ ਹੁਣ ਕਮਾਈ ਸਿਰਫ 40-45 ਕਰੋੜ ਰਹਿ ਗਈ ਆ। ਦੂਜਾ ਇਹ ਆ ਕਿ ਨਾਗਾਲੈਂਡ ਐਂਡ ਸਿੱਕਮ ਲਾਟਰੀ ਜਿਹੜੀ ਆ ਉਹ ਵਿਕਾਈ ਜਾ ਰਹੀ ਆ। ਕਿਉਂ? ਕਿਉਂਕਿ ਇਹਨਾਂ ਨੇ ਮਾਰਟਿਨ, ਬੜਾ ਬਦਨਾਮ ਲਾਟਰੀ ਕਿੰਗ ਆ, ਕਿ ਉਹ ਬੰਦਾ ਇਹਨਾਂ ਨੇ ਚੁਣਿਆ ਤੇ ਉਹਨੂੰ ਇਹ ਟੈਂਡਰ ਦਿੰਦੇ ਨੇ, ਉਹਨੂੰ ਠੇਕਾ ਦਿੰਦੇ ਨੇ। ਅੱਗੇ ਸਰਕਾਰ ਆਪ ਰਨ ਕਰਦੀ ਸੀਗੀ। ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਚੰਨੀ ਸਾਹਿਬ ਨੇ ਲਾਏ ਆ ਕਿ ਇਹ ਪਹਿਲਾਂ 80 ਕਰੋੜ ਦਾ ਟੈਂਡਰ ਦਿੱਤਾ, ਹੁਣ ਇਹ ਸਿਰਫ 42 ਕਰੋੜ ਦੇ ਵਿੱਚ ਰਹਿ ਗਿਆ। ਤਾਂ ਉਹਨਾਂ ਨੇ ਕਿਹਾ ਕਿ ਜਾਂਚ ਪੜਤਾਲ ਕੀਤੀ ਜਾਵੇ। ਦੇਖੋ, ਬਿਲਕੁਲ ਮੇਰੇ ਖਿਆਲ ਦੇ ਨਾਲ ਜੇ ਸਰਕਾਰ ਲਾਟਰੀ ਵੀ ਨੀ ਆਪਦੀ ਚਲਾ ਸਕਦੀ ਤੇ ਇਹ ਸਰਕਾਰ ਕੀ ਕਰੂਗੀ, ਪਹਿਲਾ ਸਵਾਲ ਇਹ ਆ। ਕਿਉਂਕਿ ਆਪਾਂ, ਤੁਸੀਂ ਇੱਧਰ ਇੰਡੀਆ ਚ ਰਹਿੰਦੇ ਆ, ਵੇਖਿਆ ਹੋਣਾ ਨਾ ਕਿ ਇਹ ਵਿਸਾਖੀ ਬੰਪਰ ਆ ਜੀ ਪੰਜਾਬ ਸਰਕਾਰ ਦਾ, ਇਹ ਲੋਹੜੀ ਬੰਪਰ ਆ ਜੀ, ਯਾਦ ਹੈ ਦੀਵਾਲੀ ਬੰਪਰ ਆ, ਇਹ ਟਿਕਟਾਂ ਪੰਜਾਬ ਸਰਕਾਰ ਵੇਚਦੀ ਹੁੰਦੀ ਸੀ, ਤੁਹਾਨੂੰ ਯਾਦ ਹੋਣਾ। ਮਤਲਬ ਕਿ ਇਹ ਜੇ ਟਿਕਟਾਂ ਵੀ ਤੁਸੀਂ ਆਪ ਮਤਲਬ ਕਿ ਨਹੀਂ ਵੇਚ ਸਕਦੇ, ਇੰਨਾ ਵੀ ਸਿਸਟਮ ਆਪ ਨਹੀਂ ਕਰ ਸਕਦੇ, ਤਾਂ ਫਿਰ ਤੇ ਕੋਈ ਅਸੀਂ ਗੋਰੇ ਹੀ ਲੈ ਆਈਏ ਵਾਪਸ, ਜਿਹੜੇ ਇਸ ਸਰਕਾਰ ਨੂੰ, ਇਸ ਸੂਬੇ ਨੂੰ ਚਲਾ ਲੈਣਾ ਸੀ, ਉਹਨਾਂ ਨੂੰ ਦਰਖਾਸਤ ਕਰੀਏ ਇੰਗਲੈਂਡ ਵਾਲਿਆਂ ਨੂੰ ਕਿ ਆ ਜਾਓ ਭਾਈ, ਤੁਸੀਂ ਸਾਂਭੋ, ਸਾਡੇ ਤੋਂ ਤਾਂ ਇਹ ਵੀ ਨੀ ਸਮਝਦਾ।
1: ਅੱਛਾ, ਚੀਫ ਜਸਟਿਸ, ਹਾਈਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਸਵਾਲ ਚੁੱਕ ਰਹੀ ਹੈ ਪੰਜਾਬ ਸਰਕਾਰ।
0: ਦੇਖੋ ਜੀ, ਸਵਾਲ ਹੁਣ ਗੱਲ ਫੇਰ ਆ ਜਾਏਗੀ, ਉਹ ਇਹਨਾਂ ਦੇ ਬੰਦੇ ਚੀਕਾਂ ਬੜੀਆਂ ਮਾਰਦੇ ਆ। ਹੁਣ ਹੋਇਆ ਕੀ ਆ, ਹਾਈਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਤੇ ਪੰਜਾਬ ਸਰਕਾਰ ਨੇ ਇਤਰਾਜ਼ ਪ੍ਰਗਟਾ ਦਿੱਤਾ। ਸੀਐਮ ਨੇ ਕਿਹਾ ਕਿ ਸੂਬੇ ਦੀ ਸਹਿਮਤੀ ਤੋਂ ਬਗੈਰ ਨਿਯੁਕਤੀ ਨਿਯਮਾਂ ਦਾ ਉਲੰਘਣ ਆ, ਤੇ ਪੰਜਾਬ ਕੈਬਨਿਟ ਨੇ ਮੰਗ ਰੱਖੀ ਆ ਕਿ ਸਰਕਾਰ ਦੀ ਰਾਏ ਲੈਣ ਤੱਕ ਮੁਲਤਵੀ ਕੀਤੀ ਜਾਵੇ ਨਿਯੁਕਤੀ। ਅਸਲ ਦੇ ਵਿੱਚ ਪਤਾ ਕੀ ਆ ਕਹਾਣੀ ਜੀ, ਮੈਂ ਤੁਹਾਨੂੰ ਦੱਸਦਾ ਕਿ ਇਹ ਉਹੀ ਫੈਸਲਾ ਹੈ ਜਿਹੜਾ ਫੈਸਲਾ ਇਹਨਾਂ ਦੇ ਗਲੇ ਦੀ ਹੱਡੀ ਬਣ ਗਿਆ, ਮੁਲਾਜ਼ਮਾਂ ਵਾਲਾ। ਇਹਨਾਂ ਦਾ ਅੱਗੇ ਜਿਹੜਾ ਕਾਕਰੋਚ ਜਨਤਾ ਪਾਰਟੀ ਵਾਲਾ ਸੌਰਭ ਦਾਸ, ਉਹਨੇ ਵੀ ਇਹ ਸਵਾਲ ਚੁੱਕੇ ਸਨ ਕਿ ਹਾਂ ਬਈ ਇਹਨਾਂ ਦਾ ਜਿਹੜਾ ਫੈਸਲਾ ਦੇ ਕੇ ਮੁਲਾਜ਼ਮਾਂ ਦਾ, ਇਹਨੂੰ ਨਾਲ ਦੀ ਨਾਲ ਚੀਫ ਜਸਟਿਸ ਲਾ ਦਿੱਤਾ ਗਿਆ ਵਗੈਰਾ ਵਗੈਰਾ। ਦੇਖੋ, ਗੱਲ ਇਹ ਆ ਕਿ ਉਹ ਕਾਰਜਕਾਰੀ ਉਸ ਟਾਈਮ ਚੀਫ ਜਸਟਿਸ ਸਨ, ਜਿਹੜਾ ਚੀਫ ਜਸਟਿਸ ਹੁੰਦਾ ਚਾਹੇ ਕਾਰਜਕਾਰੀ ਹੋਵੇ ਉਹ ਮਾਸਟਰ ਆਫ ਰੋਸਟਰ ਹੁੰਦਾ, ਇਹਨਾਂ ਨੂੰ ਇੰਨੀ ਗੱਲ ਤਾਂ ਹੀ ਨਹੀਂ ਪਤਾ। ਇਹ ਹੁਣ ਜੋ ਨਾ ਚੱਕੀ ਹੋਈ ਲੰਬੜਾਂ ਦੀ ਠਾਣੀ

0: ਜਿਮੇਦਾਰ ਦੇ ਬਰੋਬਰ ਬੋਲੇ, ਇਹ ਜਿਹੜਾ ਕੰਮ ਕਰਨ ਜਾ ਰਹੇ ਆ ਨਾ, ਇਹ ਸਭ ਸੌਰਵ ਦਾਸ ਹੋਰੀ ਜਿਹੜੇ ਕਾਕਰੋਚ ਜਨਤਾ ਪਾਰਟੀ ਵਾਲੇ ਤੇ ਜਿਹੜੇ ਆਹਾ ਅਰਵਿੰਦ ਕੇਜਰੀਵਾਲ ਹੋਰੀ ਆ, ਇਹ ਸਭ ਉਹਨਾਂ ਦੇ ਚੱਕੇ ਚਕਾਈ ਕਰਦੇ ਆ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਇਤਰਾਜ਼ ਲਾ ਕੇ। ਮੈਨੂੰ ਨਹੀਂ ਲੱਗਦਾ ਕਿ ਕੋਈ ਚੰਗੀ ਪਿਰਤ ਪਾਉਣ ਦਾ ਇਹ ਕੋਈ ਯਤਨ ਆ, ਇਹ ਮਾੜੀ ਪਿਰਤ ਆ। ਕਿਉਂਕਿ ਤੁਸੀਂ ਜੁਡੀਸ਼ਰੀ ਦੀਆਂ ਜੇ ਨਿਯੁਕਤੀਆਂ ਤੇ ਸਵਾਲ ਚੁੱਕੋਗੇ ਤੇ ਕੱਲ ਨੂੰ ਕੋਈ ਵੀ ਫੈਸਲਾ ਤੁਹਾਡੇ ਉਲਟ ਆਉਂਦਾ, ਤੁਸੀਂ ਤੇ ਬੜੀ ਆਰਾਮ ਨਾਲ ਬੜੇ ਆਸਾਨੀ ਨਾਲ ਕਹਿ ਦਿਓਗੇ, ਸੌਖ ਨਾਲ ਕਹਿ ਦਿਓਗੇ ਕਿ ਹਾਂਜੀ ਸਾਡੇ ਉਲਟ ਫਲਾਣੇ ਨੇ ਕੀਤਾ, ਕਿਉਂਕਿ ਤੁਹਾਡੇ ਉਲਟ ਹੀ ਜ਼ਿਆਦਾ ਫੈਸਲੇ ਆ ਰਹੇ ਆ। ਫਿਰ ਤੁਸੀਂ ਡਿਵੀਜ਼ਨ ਬੈਂਚ ਕੋਲ ਗਏ, ਸਿੰਗਲ ਬੈਂਚ ਨੇ ਤੁਹਾਡੇ ਉਲਟ ਫੈਸਲਾ ਦਿੱਤਾ, ਸੁਪਰੀਮ ਕੋਰਟ ਤੱਕ ਤੁਸੀਂ ਗਏ, ਮੁਲਾਜ਼ਮਾਂ ਨੂੰ ਤੁਸੀਂ ਦਬਾਉਣ ਦਾ ਯਤਨ ਕੀਤਾ, ਮੁਲਾਜ਼ਮਾਂ ਚ ਪਾਟਕ ਪਾਉਣ ਦਾ ਯਤਨ ਕੀਤਾ, ਤੁਹਾਡੇ ਵਿੱਚ ਆਪਦੇ ਚ ਕਈ ਉਂਝਾਂ ਨੇ।
1: ਜੀ ਮਿੰਟੂ ਵੀਰ ਬਹੁਤ ਬਹੁਤ ਧੰਨਵਾਦ ਜੀ, ਅਗਲੇ ਐਤਵਾਰ ਫਿਰ ਮਿਲਦੇ ਹਾਂ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ ਜੀ। ਮਿੰਟੂ ਗੁਰੂਸਰੀਆ ਜੀ ਤੇ ਸਾਡੇ ਨਾਲ ਸ਼ਾਮਲ ਹੁੰਦੇ ਨੇ ਹਰ ਐਤਵਾਰ। ਸਪੋਂਸਰ ਸਾਡੇ ਸਿਟੀ ਕਾਰਪਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪਟ ਸਰੈਮਿਕ ਟੈਬ ਲੈਮੀਨੇਟ ਫਲੋਰਿੰਗ ਕੋਈ ਵੀ ਤੁਸੀਂ ਘਰ ਚ ਕਰਾਉਣਾ ਹੈ, ਆਪਣੇ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਤਾਂ ਕਾਫੀ ਵੱਡਾ ਵੇਅਰ ਹਾਊਸ ਹੈ, ਆਪਣੇ ਪਸੰਦ ਦਾ ਪ੍ਰੋਡਕਟ ਜਾ ਕੇ ਚੂਜ਼ ਕਰ ਸਕਦੇ ਹੋ, ਨਾ ਹੋਵੇ ਤਾਂ ਆਰਡਰ ਕਰ ਦਿੰਦੇ ਨੇ। ਨੰਬਰ ਉਹਨਾਂ ਦਾ 403-291-1414, 403-291-1114। ਸਿੱਧੂ ਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨਾ ਹੈ, ਕਾਰਪੋਰੇਸ਼ਨ ਦਾ RRSP RASP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ। ਇਕਬਾਲ ਸਿੱਧੂ ਜੀ ਦਾ ਨੰਬਰ 403-568-2668 ਹੈ, 403-562-6667। ਫਿਕਸ ਆਟੋ ਕਲੇਜਨ ਦੇ ਮਾਈਕਰਾਂ ਦੇਵ ਤੇ ਰਘਬੀਰ ਗਿੱਲ, ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰਿਪੇਅਰ ਕਰਾਉਣੀ ਹੈ ਤਾਂ 403-273-8899 ਉਹਨਾਂ ਦਾ ਨੰਬਰ ਹੈ, 403-273-8889। 700 ਬੀ ਮੋਰੇਨ ਰੋਡ ਨਾਰਥ ਈਸਟ ਉਹਨਾਂ ਦਾ ਐਡਰੈਸ ਹੈ। ਨਾਰਥ ਈਸਟ ਆਟੋਮੋਟਿਵ ਸਰਵਿਸਿਜ਼, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਚੱਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰਾਵੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7038 ਹਰਦੀਪ ਦਿਓਲ ਦਾ ਨੰਬਰ ਹੈ, 403-250-7038। 4205-17 Avenue ਸਾਊਥ ਈਸਟ ਫੋਰੈਸਟ ਲਾਨ ਐਡਰੈਸ ਹੈ ਉਹਨਾਂ ਦਾ, ਨਾਰਥ ਈਸਟ ਆਟੋਮੋਟਿਵ ਦਾ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ, ਕਾਰ ਦੀ, ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ ਬੈਸਟ ਰੇਟ ਲੈ ਕੇ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਹੋ, ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਨਾਲ ਗੱਲਬਾਤ ਕਰਕੇ, ਨੀਗੋਸ਼ੀਏਟ ਕਰਕੇ। ਫੋਨ ਨੰਬਰ 403-355-6358, 403-355-6358। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਇਹ ਸਨ ਸਾਡੇ ਸਪੋਂਸਰ ਤੇ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਹੈ ਤਾਂ 403-560-6300 ਮੇਰਾ ਨੰਬਰ ਹੈ, 403-560-6300 ਤੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ। ਇਹ ਸੀ ਅੱਜ ਦਾ ਪ੍ਰੋਗਰਾਮ ਤੇ ਆਪਣਾ ਖਿਆਲ ਰੱਖੋ, ਅਗਲੇ ਐਤਵਾਰ ਫਿਰ ਮਿਲਾਂਗੇ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਊਗਾ ਤੇ ਅਗਲੇ ਐਤਵਾਰ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ।

0: ਉਹ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 या रमन वड़ैच 7807530001 सोनिक इंश्योरेंस
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ।

ਅੱਜ ਦਿਨ ਸੋਮਵਾਰ ਸਤੰਬਰ ਮਹੀਨੇ ਦੀ 7 ਤਰੀਕ ਸੰਨ 2026 ਸ਼ਾਮ ਦੇ 4:07 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਖਬਰਾਂ ਦੇ ਬਾਬਤ ਕਰਨੀ ਹੈ। ਮੌਸਮ ਦੀ ਵੀ ਗੱਲ ਕਰਾਂਗੇ, ਮਾਰਕੀਟ ਦੀ ਵੀ ਕਰਾਂਗੇ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਮੌਸਮ ਤੋਂ ਕਰਦੇ ਹਾਂ। ਮੌਸਮ ਬਦਲਿਆ ਹੋਇਆ, ਕੱਲ੍ਹ ਤੋਂ ਹੀ ਠੰਡ ਵੀ ਆਈ ਹੈ, ਦਿਨ ਦਾ ਟੈਂਪਰੇਚਰ ਵੀ ਡਾਊਨ ਗਿਆ। ਇਸ ਵੇਲੇ 12 ਡਿਗਰੀ ਸੈਲਸੀਅਸ ਕੈਲਗਰੀ ਵਿੱਚ ਤਾਪਮਾਨ ਨੋਟ ਕੀਤਾ ਜਾ ਰਿਹਾ। ਬਾਰਿਸ਼ ਵਾਲਾ ਮਾਹੌਲ ਕੱਲ੍ਹ ਤੋਂ ਲੈ ਕੇ ਹੀ ਹੈ, ਹਵਾ ਵੀ ਚੱਲ ਰਹੀ ਹੈ ਅਤੇ ਸਿਆਲ ਜਿਹੜਾ ਸਾਡੇ ਬੂਹੇ 'ਤੇ ਦਸਤਕ ਦੇ ਰਿਹਾ। ਰਾਤ ਨੂੰ 9 ਡਿਗਰੀ ਸੈਲਸੀਅਸ, ਇਸ ਤਰ੍ਹਾਂ ਹਲਕੀ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਕੱਲ੍ਹ ਨੂੰ ਦਿਨ ਵੇਲੇ ਧੁੱਪ ਨਿਕਲੇਗੀ 20 ਡਿਗਰੀ ਸੈਲਸੀਅਸ ਅਤੇ ਰਾਤ ਨੂੰ 9, ਉਸ ਤੋਂ ਅਗਲੇ ਦਿਨ 24 ਅਤੇ 12, ਫਿਰ ਵੀਰਵਾਰ ਤੱਕ ਫਿਰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ, ਅਜਿਹਾ ਅਨੁਮਾਨ ਹੈ ਜੀ। ਮੌਸਮ ਦੇ ਵਿੱਚ ਕੁਛ ਬਦਲਾਅ ਰਹੇਗਾ। ਇਸ ਤੋਂ ਇਲਾਵਾ ਜੀ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਸਾਂਝ ਪਾਉਣੀ ਹੈ, ਇਸ ਦੇ ਬਾਬਤ ਕਿ ਮਾਰਕੀਟ ਦੇ ਵਿੱਚ ਜੋ ਕੈਨੇਡਾ ਅਤੇ ਅਮਰੀਕਾ ਦਰਮਿਆਨ ਇੱਕ ਕਿਸਮ ਦਾ ਵਪਾਰਕ ਰੋਲ ਕਚੋਲਾ ਪਿਆ ਹੋਇਆ, ਡੋਨਲਡ ਟਰੰਪ ਪਿੱਛੇ ਨਹੀਂ ਹਟ ਰਹੇ ਅਤੇ ਉਹ ਇੱਕ ਤੋਂ ਬਾਅਦ ਇੱਕ ਸਖ਼ਤ ਫੈਸਲੇ ਕੈਨੇਡਾ 'ਤੇ ਲਾਗੂ ਕਰ ਰਹੇ ਨੇ। ਕੈਨੇਡਾ ਵਾਲਿਆਂ ਨੇ ਮੋੜਵੇਂ ਟੈਰਿਫ ਲਾਉਣ ਦਾ ਜੋ ਕੰਮ ਕੀਤਾ ਹੋਇਆ, ਉਹਨਾਂ ਮੁਤਾਬਕ ਡੋਨਲਡ ਟਰੰਪ ਵੀ ਆਪਣੇ ਤੌਰ 'ਤੇ ਕੁਛ ਬਿਆਨ ਦੇ ਰਹੇ ਨੇ ਅਤੇ ਹੋਰ ਧਮਕੀਆਂ ਦਿੱਤੀਆਂ ਨੇ ਉਹਨਾਂ ਨੂੰ, ਕੈਨੇਡਾ ਵਾਲਿਆਂ ਨੂੰ। ਅਤੇ ਇਹ ਵੀ ਕਿਹਾ ਕਿ ਕੈਨੇਡੀਅਨ ਡਾਲਰ ਦੀ ਕੀਮਤ ਘੱਟ ਹੈ ਅਤੇ ਇਹ ਘੱਟ ਕੀਮਤ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ, ਇਹ ਵੀ ਚੰਗੀ ਗੱਲ ਨਹੀਂ, ਇਸ ਤੋਂ ਵੀ ਔਖੇ ਨੇ ਜਨਾਬ। ਇਹਦੇ ਬਾਰੇ ਵਿਸਥਾਰ ਸਹਿਤ ਸਾਡੇ ਕੋਲ 2-3 ਰਿਪੋਰਟਸ ਨੇ, ਖਬਰਾਂ ਨੇ, ਉਹ ਸਾਂਝੀਆਂ ਕਰਾਂਗੇ। ਕੈਨੇਡਾ ਵਾਲਿਆਂ ਨੂੰ ਵਪਾਰਕ ਮੁਹਾਜ਼ 'ਤੇ ਇਸ ਵੇਲੇ ਬਹੁਤ ਸਾਰੇ ਚੈਲੇਂਜਸ ਦਾ ਸਾਹਮਣਾ ਕਰਨਾ ਪੈ ਰਿਹਾ, ਚੁਣੌਤੀਆਂ ਨੇ। ਇਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਜੋ ਵੱਡੀਆਂ ਗੱਡੀਆਂ ਦੇ ਟਾਇਰ ਆਉਂਦੇ ਨੇ ਚੀਨ ਤੋਂ, ਉਹ ਸਸਤੇ ਆਉਂਦੇ ਨੇ ਚੀਨ ਤੋਂ ਆਉਣ ਵਾਲੇ ਟਾਇਰ, ਉਹਦੀ ਜਾਂਚ ਸ਼ੁਰੂ ਹੋ ਗਈ ਹੈ ਕਿ ਕੀ ਇਹ ਕਿਤੇ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਵਾਜਬ ਰੇਟਾਂ ਦੇ ਵਿੱਚ ਡੰਪਿੰਗ ਦੇ ਤਹਿਤ ਕੈਨੇਡਾ ਦੇ ਵਿੱਚ ਸਸਤੇ ਤਾਂ ਨਹੀਂ ਵੇਚੇ ਜਾ ਰਹੇ। ਇਹਦੇ ਬਾਰੇ ਕੈਨੇਡਾ ਵਾਲੇ ਜਾਂਚ ਕਰਨਗੇ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਾਲੇ ਜਾਂਚ ਕਰਨਗੇ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ ਕੁਛ ਅਲਬਰਟਾ ਦੀਆਂ ਲੋਕਲ ਖਬਰਾਂ ਨੇ, ਜਿਸ ਵਿੱਚ ਰੈਫਰੈਂਡਮ ਨੂੰ ਲੈ ਕੇ ਕੁਛ ਖਬਰਾਂ ਹੈਗੀਆਂ ਨੇ ਕਿ ਕੀ ਇਹ ਮਹਿੰਗਾ ਰੈਫਰੈਂਡਮ ਸਾਬਤ ਹੋਵੇਗਾ ਕੈਨੇਡਾ ਲਈ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਅਲਬਰਟਾ ਦੇ ਵਿੱਚ ਜੋ ਸਪੀਡ ਵਧਾਈ ਗਈ ਹਾਈਵੇ ਦੇ ਉੱਪਰ ਕੁਛ ਹਿੱਸੇ 'ਤੇ, ਹਾਈਵੇ 2 ਦੇ ਉੱਪਰ, ਉਸ ਦੇ ਨਤੀਜੇ ਸਰਕਾਰੀ ਰਿਪੋਰਟ ਦੇ ਵਿੱਚ ਕਿਹੋ ਜਿਹੇ ਆਏ ਨੇ, ਉਹ ਗੱਲਬਾਤ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਅਤੇ ਮਾਰਕੀਟ ਦੀ ਵੀ ਗੱਲ ਕੀਤੀ ਜਾਵੇਗੀ ਅਤੇ ਇੱਕ ਵੱਡੀ ਆਟੋਮੋਬਾਈਲ ਕੰਪਨੀ ਵੱਲੋਂ ਵੱਡੇ ਪੱਧਰ 'ਤੇ ਨੌਕਰੀਆਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ, ਇਹ ਖਬਰ ਵੀ ਸਾਂਝੀ ਕਰਾਂਗੇ ਅਗਰ ਸਮਾਂ ਹੋਇਆ। ਸੋ ਖਬਰਾਂ ਇਹ ਸਾਰੀਆਂ ਹੈਗੀਆਂ ਨੇ, ਬੜੀ ਇੰਟਰਸਟਿੰਗ ਵੀ ਨੇ, ਜ਼ਰੂਰੀ ਵੀ ਨੇ। ਲੇਕਿਨ ਉਸ ਤੋਂ ਪਹਿਲਾਂ

ਅਸੀਂ ਦੱਸਦੇ ਕਿ ਮਾਰਕੀਟ ਦੀ ਗੱਲ ਵੀ ਕਰਾਂਗੇ ਲੇਕਿਨ ਜਰਾ ਸਪੌਂਸਰਾਂ ਬਾਰੇ ਜਾਣਕਾਰੀ ਆਪ ਜੀ ਨੂੰ ਦੇ ਦਈਏ। ਸੋਨਿਕ ਇੰਸ਼ੋਰੈਂਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-617-4096। ਮਰਸੀਡੀਜ਼ ਬੈਂਸ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਇਹ ਇੱਥੇ ਇੱਕ ਵੱਡਾ ਸ਼ੋਅਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰੋ। ਫੋਨ ਨੰਬਰ ਹੈ 403-903-7657। ਮਰਸੀਡੀਜ਼ ਬੈਂਸ ਕੰਟਰੀ ਹਿਲਜ਼। ਅਗਰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਇੰਸ਼ੋਰੈਂਸ ਦੀਆਂ, ਸੁਪਰਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਤਾਂ ਇਹ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਉਹਨਾਂ ਦੇ ਸਿਟੀ ਸਕੇਮ ਲੈਂਡਿੰਗ ਪਲਾਜ਼ਾ ਵਿੱਚ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਵੈਜ ਨੋਨ ਵੈਜ ਆਈਟਮ ਹਰ ਵੇਲੇ ਤੁਹਾਨੂੰ 24 ਘੰਟੇ ਤੁਸੀਂ ਆਰਡਰ ਕਰਕੇ ਖਾ ਸਕਦੇ ਹੋ, ਲੈ ਕੇ ਜਾ ਸਕਦੇ ਹੋ ਟੇਕ ਆਊਟ ਜਾਂ ਬੈਠ ਕੇ, ਅਤੇ 24 ਘੰਟੇ 7 ਦਿਨ। ਮਦਰ ਇੰਡੀਆ ਰੈਸਟੋਰੈਂਟ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ, ਟੌਪ ਕੁਆਲਿਟੀ ਅਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਇਸ ਤੋਂ ਪਹਿਲਾਂ ਕਿ ਅਸੀਂ ਹੋਰ ਖਬਰਾਂ ਵੱਲ ਨੂੰ ਚਲੀਏ, ਅੱਜ ਦੇ ਦਿਨ ਦੇ ਸੰਦਰਭ ਦੇ ਵਿੱਚ ਲੇਬਰ ਡੇ ਕੈਨੇਡਾ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਤੰਬਰ ਮਹੀਨੇ ਦਾ ਪਹਿਲਾ ਸੋਮਵਾਰ ਹੁੰਦਾ ਜਿਹੜਾ ਜੀ ਮੰਡੇ, ਇਹ ਪੂਰੇ ਕੈਨੇਡਾ ਵਿੱਚ ਲੇਬਰ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਾਡੇ ਕੈਨੇਡਾ ਵਰਗੇ ਮੁਲਕ ਨੂੰ ਬਣਾਉਣ, ਉਸਾਰਨ, ਚਲਾਉਣ ਅਤੇ ਇਹਨੂੰ ਮਜ਼ਬੂਤ ਕਰਨ ਵਾਲਿਆਂ ਲੱਖਾਂ ਕਾਮਿਆਂ ਅਤੇ ਮਜ਼ਦੂਰਾਂ ਦੀ ਮਿਹਨਤ ਨੂੰ ਸਮਰਪਿਤ ਇਹ ਦਿਨ ਦੱਸਿਆ ਜਾਂਦਾ ਹੈ ਜੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਲੇਬਰ ਡੇ ਦੇ ਮੌਕਿਆਂ 'ਤੇ ਦੇਸ਼ ਵਾਸੀਆਂ ਨੂੰ ਖਾਸ ਸੁਨੇਹਾ ਦਿੱਤਾ ਹੈ। ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਜੋ ਕਾਮਿਆਂ ਦੀ ਦੇਣ ਹੈ, ਵਰਕਰਸ ਦੀ ਜੋ ਕੰਟਰੀਬਿਊਸ਼ਨ ਹੈ, ਅਤੇ ਇਹਨਾਂ ਦੀ ਮਿਹਨਤ ਦੇ ਨਾਲ ਇਤਿਹਾਸ ਕੈਨੇਡਾ ਦਾ ਲਿਖਿਆ ਗਿਆ। ਟ੍ਰੇਡ ਯੂਨੀਅਨਸ ਨੇ ਦੇਸ਼ ਵਿੱਚ ਮਜ਼ਬੂਤ ਤਰੀਕੇ ਨਾਲ ਕੰਮ ਕਰਕੇ ਸੁਰੱਖਿਅਤ ਥਾਵਾਂ ਪੈਦਾ ਕੀਤੀਆਂ ਨੇ। ਪੈਨਸ਼ਨ ਵਰਗੀ ਸਿਚੁਏਸ਼ਨ ਜਿਹੜੀ ਹੈ, ਪੈਨਸ਼ਨ ਵਰਗੀ ਸਹੂਲਤ ਦਿੱਤੀ ਹੈ, ਸਿਹਤ ਸਹੂਲਤਾਂ ਅਤੇ ਛੁੱਟੀਆਂ ਦੇ ਅਧਿਕਾਰ ਜਿਹੜੇ ਨੇ ਕਿ ਇਨਸਾਨ ਨੂੰ ਛੁੱਟੀ ਵੀ ਚਾਹੀਦੀ ਹੈ, ਉਹ ਨਾਲ ਆਰਥਿਕਤਾ ਨੂੰ ਅਤੇ ਡੈਮੋਕ੍ਰੇਸੀ ਨੂੰ, ਲੋਕਤੰਤਰ ਨੂੰ ਮਜ਼ਬੂਤ ਕੀਤਾ। ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਿੱਚ ਨਵੀਆਂ ਪੋਰਟਸ, ਮਾਈਨਸ ਅਤੇ ਐਨਰਜੀ ਕੋਰੀਡੋਰਸ ਅਤੇ ਹੋਮ ਜਿਹੜੇ ਨੇ ਅਫੋਰਡੇਬਲ ਹੋਮਸ, ਸੜਕਾਂ, ਰੇਲਵੇ ਲਾਈਨਾਂ ਨਵੀਆਂ ਬਣ ਰਹੀਆਂ ਨੇ ਅਤੇ ਪ੍ਰੋਜੈਕਟ ਦੀ ਸ਼ੁਰੂਆਤ ਹੋ ਰਹੀ ਹੈ ਜੋ ਕਿ ਕੈਨੇਡੀਅਨਾਂ ਨੂੰ ਕਈ ਸਦੀਆਂ ਤੱਕ, ਕਈ ਦਹਾਕਿਆਂ ਤੱਕ ਉਹਨਾਂ ਦੀ ਸਰਵਿਸ ਕਰਨਗੇ, ਉਹਨਾਂ ਦੀ ਸੇਵਾ ਕਰਨਗੇ। ਟੀਮ ਕੈਨੇਡਾ ਸਟਰੋਂਗ ਦਾ ਨਾਮ ਉਹਨਾਂ ਨੇ ਲਿਆ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ 2031 ਤੱਕ 1,00,000 ਐਕਸਪੀਰੀਅੰਸਡ ਸਕਿੱਲਡ ਵਰਕਰਸ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਦੇਣਾ ਹੈ। ਅਮਰੀਕਾ ਦੇ ਟੈਰਿਫ ਦਾ ਟਾਕਰਾ, ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਸਾਡੇ 'ਤੇ ਇੱਕ ਅਣਉਚਿਤ

ਕਹਿ ਲਓ ਕਿ ਜੋ ਸਹੀ ਨਹੀਂ ਹੈਗੇ ਉਹਨਾਂ ਦੇ ਜਵਾਬ ਦੇ ਵਿੱਚ ਕੈਨੇਡਾ ਵਾਲੇ ਆਪਣੇ ਉਦਯੋਗਾਂ ਅਤੇ ਵਰਕਰਸ ਨੂੰ ਸੇਫ ਰੱਖਣ ਲਈ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਮਦਦ ਦੇ ਰਿਹਾ ਅਤੇ ਕੈਨੇਡਾ ਹੋਰਨਾਂ 'ਤੇ ਨਿਰਭਰ ਨਾ ਰਹੇ ਅਤੇ ਆਤਮ ਨਿਰਭਰ ਬਣ ਸਕੇ। ਸੋ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਣਾ ਨੇ ਜਿਹੜੇ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਬਿਆਨ ਦਿੱਤੇ ਨੇ। ਕੈਨੇਡਾ ਵਿੱਚ ਲੇਬਰ ਡੇ ਦੇ ਬਾਰੇ ਗੱਲ ਇਹ ਹੈ ਕਿ ਮਜ਼ਦੂਰ ਦੁਨੀਆਂ ਦੇ ਵਿੱਚ ਕਾਮੇ ਅਤੇ ਮਜ਼ਦੂਰ ਸੰਘਰਸ਼ ਕਰਦੇ ਆਏ ਨੇ ਬੜੇ ਲੰਬੇ ਸਮੇਂ ਤੋਂ, ਅਤੇ ਜਿਹਨਾਂ ਦੇਸ਼ਾਂ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ ਪਹਿਲਾਂ ਆਈ ਉੱਥੇ ਉਹ ਸੰਘਰਸ਼ ਪਹਿਲਾਂ ਸ਼ੁਰੂ ਹੋ ਗਿਆ ਅਤੇ 1872 ਦੇ ਆਸ ਪਾਸ ਦੱਸਿਆ ਜਾਂਦਾ ਹੈ ਕਿ ਪ੍ਰਿੰਟਰ ਜਿਹੜੇ ਨੇ ਹੁੰਦੇ ਨੇ ਜਿਵੇਂ ਛਾਪੇਖਾਨੇ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੇ ਮਜ਼ਦੂਰਾਂ ਨੇ ਦਿਨ ਵਿੱਚ 9 ਘੰਟੇ ਕੰਮ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਯੂਨੀਅਨ ਬਣਾਉਣਾ ਗੈਰ ਕਾਨੂੰਨੀ ਸੀ ਕਿ ਇਸ ਤਰ੍ਹਾਂ ਯੂਨੀਅਨ ਨਹੀਂ ਬਣਾ ਸਕਦੇ, ਪਰ ਮਜ਼ਦੂਰਾਂ ਨੇ ਡਟ ਕੇ ਠੋਕ ਕੇ ਵਿਰੋਧ ਕੀਤਾ ਅਤੇ ਸਰਕਾਰ ਨੂੰ ਟਰੇਡ ਯੂਨੀਅਨ ਐਕਟ ਜਿਹੜੇ ਸੀ ਪਾਸ ਕਰਨੇ ਪਏ ਅਤੇ ਯੂਨੀਅਨਾਂ ਨੂੰ ਕਾਨੂੰਨੀ ਮਾਨਤਾ ਦਿੱਤੀ। ਅਤੇ ਉਸ ਤੋਂ ਹੀ ਕੋਈ 20-22 ਸਾਲ ਬਾਅਦ ਕੈਨੇਡਾ ਦੀ ਪਾਰਲੀਮੈਂਟ ਨੇ ਇਹਨੂੰ ਓਫੀਸ਼ੀਅਲ ਤੌਰ 'ਤੇ ਇੱਕ ਛੁੱਟੀ ਜਿਹੜਾ ਸੀ ਐਲਾਨਿਆ ਅਤੇ ਸਤੰਬਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇ ਵਜੋਂ ਮਾਨਤਾ ਦਿੱਤੀ। ਸੋ ਅੱਜ ਦੇ ਦਿਨ ਦੇ ਸੰਬੰਧ ਦੇ ਇਤਿਹਾਸ ਦੇ ਵਿੱਚ ਇਹ ਹੈ। ਸੋ ਜੇ ਅਸੀਂ ਮੌਜੂਦਾ ਦੌਰ ਦੇ ਵਿੱਚ ਗੱਲ ਕਰੀਏ ਤਾਂ ਐਂਡ ਆਫ ਸਮਰ ਦਾ ਵੀ ਪ੍ਰਤੀਕ ਇੱਕ ਕਿਸਮ ਦਾ ਮੰਨਿਆ ਜਾਂਦਾ ਹੈ। ਸੋ ਇਹ ਸਾਨੂੰ ਇੱਥੋਂ ਇਹ ਵੀ ਯਾਦ ਦਿਵਾਉਂਦਾ ਕਿ ਜੋ ਅਸੀਂ 8 ਘੰਟੇ ਕੰਮ ਕਰਕੇ ਹਫ਼ਤੇ ਵਿੱਚ 2 ਛੁੱਟੀਆਂ ਜਾਂ ਕੋਈ ਸੇਫ ਮਾਹੌਲ ਜਾਂ ਆਪਣੇ ਰਾਈਟਸ ਦਾ ਆਨੰਦ ਮਾਣ ਰਹੇ ਹਾਂ ਉਹ ਪੁਰਾਣੇ ਮਜ਼ਦੂਰਾਂ ਦੇ ਸੰਘਰਸ਼ ਦੇ ਕਰਕੇ ਹੀ ਹੈ। ਸੋ ਪੂਰੇ ਕੈਨੇਡਾ ਵਿੱਚ ਪਰੇਡ, ਪਿਕਨਿਕ, ਯੂਨੀਅਨ ਰੈਲੀਆਂ ਜਿਹੜੀਆਂ ਨੇ ਅੱਜ ਦੇ ਦਿਨ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਨੇ। ਸੋ ਅਸੀਂ ਵੀ ਆਪ ਸਭ ਨੂੰ ਲੇਬਰ ਡੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਅਸੀਂ ਵੀ ਇਮੀਗ੍ਰੈਂਟਸ ਨੇ ਵੀ ਇਸ ਮੁਲਕ ਦੇ ਵਿੱਚ ਆ ਕੇ ਸਟਰਗਲ ਕੀਤਾ। ਹਰ ਇੱਕ ਨੂੰ ਪ੍ਰਾਊਡ ਹੋਣਾ ਚਾਹੀਦਾ ਜਿਸ ਨੇ ਵੀ ਇਸ ਮੁਲਕ ਦੇ ਵਿੱਚ ਇਸ ਦੀ ਤਰੱਕੀ ਦੇ ਵਿੱਚ ਆਪਣੀ ਬਿਹਤਰੀ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਵਿੱਚ ਯੋਗਦਾਨ ਪਾਇਆ। ਸੋ ਅਸੀਂ ਵੀ ਯਾਦ ਕਰਦੇ ਹਾਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਲੇਬਰ ਡੇ ਵਾਲੇ ਦਿਨ ਨੂੰ। ਇਹ ਸੰਘਰਸ਼ ਜਿਸ ਦੀ ਅਸੀਂ ਗੱਲ ਕਰਕੇ ਹਟੇ ਹਾਂ ਜੀ, ਇਹਦੇ 'ਤੇ ਵੀ ਇਸੇ ਤਰ੍ਹਾਂ ਦਾ ਸੰਘਰਸ਼ ਕੈਨੇਡਾ ਅਤੇ ਯੂ ਐੱਸ ਏ ਦੇ ਦਰਮਿਆਨ ਸ਼ੁਰੂ ਹੋਇਆ ਜਿਸ ਵਿੱਚ ਕੈਨੇਡਾ ਵਾਲੇ ਕੁਛ ਅਨਜਸਟੀਫਾਈਡ ਕਹਿ ਰਹੇ ਨੇ ਅਮਰੀਕਾ ਦੁਆਰਾ ਕੀਤੇ ਜਾ ਰਹੇ ਹੁਕਮਾਂ ਨੂੰ, ਨਾਲ ਦੀ ਨਾਲ ਆਪਣੇ ਤੌਰ 'ਤੇ ਪ੍ਰਬੰਧ ਵੀ ਕੀਤਾ ਜਾ ਰਿਹਾ ਕਿ ਕਿਵੇਂ ਨਾ ਕਿਵੇਂ ਉਹਨਾਂ ਚੀਜ਼ਾਂ ਦਾ ਅਸਰ ਘੱਟ ਕੀਤਾ ਜਾ ਸਕੇ। ਪਰ ਦੂਸਰੇ ਪਾਸੇ ਇਹਨਾਂ ਖ਼ਬਰਾਂ 'ਤੇ ਚਰਚਾ ਕਰਨ ਤੋਂ ਪਹਿਲਾਂ ਜਿਹੜਾ ਮਾਰਕੀਟ 'ਤੇ ਝਾਤ ਮਾਰ ਲਈਏ ਕਿ ਮਾਰਕੀਟ ਕੀ ਕਹਿੰਦੀ ਹੈ ਅਤੇ ਕਿਸ ਤਰ੍ਹਾਂ ਦੇ ਹਾਲਾਤ ਨੇ। WTI ਕਰੂਡ ਆਇਲ ਜੋ ਹੈ ਜੀ $92-93 ਪਰ ਬੈਰਲ 'ਤੇ ਟ੍ਰੇਡ ਹੋ ਰਿਹਾ, $92-93 ਪਰ ਬੈਰਲ। ਬ੍ਰੈਂਟ ਕਰੂਡ ਜਿਹੜਾ ਹੈ ਜੀ $97 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਇਹ ਤੇਲ ਦੀਆਂ ਕੀਮਤਾਂ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ ਇਹ ਕਹਿ ਲਓ ਕਿ ਜੁਲਾਈ ਮਹੀਨੇ ਦੀ 20-22 ਤਰੀਕ ਤੋਂ ਬਾਅਦ ਪਹਿਲੀ ਵਾਰੀ ਇਹ ਇੱਥੇ ਇੰਨੀਆਂ ਉੱਚੀਆਂ ਗਈਆਂ ਨੇ ਅਤੇ ਇਹ ਜੋ ਅਨਰੈਸਟ ਹੈ ਮਿਡਲ ਈਸਟ ਦੇ ਵਿੱਚ ਉਸੇ ਦਾ ਨਤੀਜਾ ਹੈ ਕਿ ਅੱਜ ਫਿਰ ਕੱਚੇ ਤੇਲ ਦੀਆਂ ਕੀਮਤਾਂ ਉੱਚੀਆਂ ਨੇ ਅਤੇ ਇਹ ਤੋਂ 2-4 ਦਿਨ ਬਾਅਦ ਸਾਨੂੰ ਜਿਹੜੇ ਗੈਸ ਸਟੇਸ਼ਨ 'ਤੇ ਪਿੰਚ ਹੈ ਮਹਿਸੂਸ ਹੋਣ ਲੱਗੇ ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਕਿ ਸਾਨੂੰ ਹੋਰ ਮਹਿੰਗੀ ਗੈਸ ਜਾਂ ਡੀਜ਼ਲ ਜਿਹੜੇ ਮਿਲ ਸਕਦੇ ਨੇ। USA ਦੇ ਵਿੱਚ ਡੀਜ਼ਲ ਦੀ ਕੀਮਤ ਜਿਹੜੀ ਹੈ ਉਹ ਰਿਕਾਰਡ ਪੱਧਰ 'ਤੇ ਹੈ, ਪਰ ਗੈਲਨ ਪ੍ਰਾਈਸ ਬਹੁਤ ਉੱਚੀ ਹੋ ਚੁੱਕੀ ਹੈ ਅਤੇ ਡੀਜ਼ਲ ਜਿਹੜਾ ਹੈ ਗੈਸਲੀਨ ਨਾਲ ਵੀ ਜ਼ਿਆਦਾ ਵਧਿਆ ਅਤੇ ਜਦੋਂ ਡੀਜ਼ਲ ਮਹਿੰਗਾ ਹੁੰਦਾ ਹੈ ਸਿੱਧਾ ਅਸਰ ਇਸ ਦਾ ਮਾਰਕੀਟ 'ਤੇ ਅਤੇ ਕੰਜ਼ਿਊਮਰ ਦੀ ਪੋਕਟ 'ਤੇ ਪੈਂਦਾ ਹੈ। ਖੈਰ ਜਿਹੜਾ ਕਰੰਸੀ ਦੀ ਗੱਲ ਕਰ ਲਈਏ, $1 ਦੇ ਤੁਹਾਨੂੰ ਮਿਲਣਗੇ $1 ਅਤੇ $0.38 $1.38 ਕੈਨੇਡੀਅਨ। ਇਸੇ ਤਰ੍ਹਾਂ ਜੇ ਉਲਟ ਹੋਵੇ $1 ਕੈਨੇਡੀਅਨ ਦੇ ਤੁਹਾਨੂੰ $0.72 ਅਮੈਰੀਕਨ 72 ਸੈਂਟ ਕੈਨੇਡਾ ਦੇ ਮਿਲਣਗੇ। $1 ਅਮਰੀਕਨ ਦੇ $94.49

9 ਪੈਸੇ ਇੰਡੀਆ ਦੇ ਅਮਰੀਕਨ ਦੇ ਤੇ 1 ਕੈਨੇਡੀਅਨ ਦੇ 68 ਰੁਪਏ 29 ਪੈਸੇ 68 ਰੁਪੀਸ ਐਂਡ 29 ਪੈਸੇ। ਹੁਣ ਜਿਹੜਾ ਕੈਨੇਡਾ ਦੀ ਤੇ ਅਮਰੀਕਾ ਦੀ ਇਸ ਖਿੱਚੋ ਤਾਣ ਦੇ ਬਾਰੇ ਲੰਬੀ ਚੌੜੀ ਜਿਹੜੀ ਗੱਲਬਾਤ ਹੈ ਉਹਨੂੰ ਜਿਹੜਾ ਸ਼ੁਰੂਆਤ ਕਰਦੇ ਹਾਂ ਉਸਦੀ। ਕੱਲ੍ਹ ਤੋਂ ਕੈਨੇਡਾ ਦੁਆਰਾ ਲਾਏ ਜਾ ਰਹੇ ਕਾਊਂਟਰ ਟੈਰਿਫ ਮੋੜਵੇਂ ਇੰਪੋਰਟ ਡਿਊਟੀਜ਼ ਜਾਂ ਐਕਸਪੋਰਟ ਡਿਊਟੀਜ਼ ਜਿਹੜੀਆਂ ਨੇ ਜੀ ਕੈਨੇਡਾ ਵਾਲਿਆਂ ਨੇ ਜੋ ਅਮਰੀਕਾ ਦੇ ਜਵਾਬ ਦੇ ਵਿੱਚ ਜੋ ਕਾਰਵਾਈ ਕੀਤੀ ਹੈ ਕੱਲ੍ਹ ਤੋਂ ਉਹਨਾਂ ਦੇ ਲਾਗੂ ਹੋ ਜਾਣ ਦੀ ਸੰਭਾਵਨਾ ਹੈ। ਅਤੇ ਇਹ ਵੀ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਜਿਹੜੀ ਗੱਲਬਾਤ ਹੈ ਉਹ ਬਿਲਕੁਲ ਸ਼ਾਂਤ ਹੈ। ਜਿਵੇਂ ਅਸੀਂ ਅੱਜ ਲੇਬਰ ਡੇ ਦੀ ਛੁੱਟੀ 'ਤੇ ਬੈਠੇ ਹੋਏ ਹਾਂ ਇਸ ਤਰ੍ਹਾਂ ਲੱਗਿਆ ਹੈ ਕਿ ਵੀਕਐਂਡ ਕੈਨੇਡਾ ਅਤੇ ਅਮਰੀਕਾ ਦਾ ਵੀ ਇਸੇ ਤਰ੍ਹਾਂ ਸ਼ਾਂਤ ਗੁਜ਼ਰਿਆ। ਕੋਈ ਸਮਝੌਤਾ ਅਤੇ ਵੱਲ ਨੂੰ ਕੋਈ ਕਦਮ 'ਤੇ ਕੀ ਪੁੱਟਣਾ, ਕੋਈ ਗੱਲਬਾਤ ਵੀ ਨਹੀਂ ਹੋ ਰਹੀ। ਟਾਕਸ ਖਤਮ ਹੋ ਚੁੱਕੀਆਂ ਨੇ, ਗੱਲਬਾਤ ਰੁਕ ਗਈਆਂ ਨੇ ਅਤੇ ਕੋਈ ਮੀਟਿੰਗ ਨਹੀਂ ਹੈ। ਇਹ ਜੋ ਫਰੈਸ਼ ਰਿਟੈਲੀਏਟਰੀ ਟੈਰਿਫ ਜਿਹੜੇ ਕੈਨੇਡਾ ਨੇ ਲਾਉਣ ਦੀ ਗੱਲ ਕੀਤੀ ਹੈ, ਇਸ ਦੇ ਵਿੱਚ ਕੈਨੇਡਾ ਵਾਲੇ ਜਾਂ ਅਮਰੀਕਾ ਵਾਲਿਆਂ ਵੱਲੋਂ ਕੋਈ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਹੈ ਕਿ ਗੱਲਬਾਤ ਕਿਸੇ ਪਾਸੇ ਚੱਲ ਰਹੀ ਹੋਵੇ। 28 ਬਿਲੀਅਨ ਡਾਲਰ ਦੀ ਕੀਮਤ ਦੇ US ਇੰਪੋਰਟਸ 'ਤੇ ਮੰਗਲਵਾਰ ਰਾਤ, ਜਦੋਂ ਮੰਗਲਵਾਰ ਦਾ ਦਿਨ ਚੜ੍ਹੇਗਾ ਤਾਂ ਉਹਨਾਂ 'ਤੇ ਕੈਨੇਡਾ ਦੇ ਟੈਰਿਫ ਲਾਗੂ ਹੋ ਜਾਣਗੇ। ਇਸ ਵਿੱਚ ਸਟੀਲ, ਅਲੂਮੀਨੀਅਮ, ਟੈਕਸਟਾਈਲ, ਸਟੋਵਸ ਅਤੇ ਹੋਰ ਸੈਂਕੜੇ ਆਈਟਮ ਜਿਹੜੀਆਂ ਨੇ ਜੀ ਉਹਨਾਂ 'ਤੇ ਟੈਰਿਫ ਲੱਗੇਗਾ। ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਉੱਪਰ ਇਹ ਜੋ 50% ਲਾਉਣ ਦਾ ਐਲਾਨ ਕੀਤਾ ਹੋਇਆ ਇਹ ਉਸ ਦੇ ਜਵਾਬ ਦੇ ਵਿੱਚ ਉਹ ਰਿਟੈਲੀਏਟਰੀ ਕਾਰਵਾਈ ਹੈ। 21 ਅਗਸਤ ਨੂੰ ਗੱਲਬਾਤ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਸੀ ਆਪਣੀ ਟੀਮ ਨੂੰ ਕਿ ਆ ਜਾਓ ਵਾਪਸ, ਇੱਥੇ ਗੱਲ ਨਹੀਂ ਬਣਦੀ। ਅਤੇ ਅਮਰੀਕੀ ਟੈਰਿਫਸ ਦੀ ਗੱਲਬਾਤ ਨੂੰ ਜੋ ਹੁਣ ਤੱਕ ਜਿੱਥੇ ਤੱਕ ਪਹੁੰਚੀ ਸੀ ਅਤੇ ਡੇਲੀ ਮੀਟਿੰਗਸ ਤਕਰੀਬਨ ਉਹਨਾਂ ਦੀਆਂ ਹੋਈਆਂ, ਕਈ ਹੋਈਆਂ ਅਤੇ ਡੀਲ ਜਿਹੜੀ ਹੈ ਉਹ ਕਰਨ ਦੀ ਪੂਰੀ ਕੋਸ਼ਿਸ਼ ਹੋਈ, ਪਰ ਉਸ ਤੋਂ ਬਾਅਦ ਕੈਨੇਡਾ ਵਾਲਿਆਂ ਨੇ ਤਾਂ ਪਤਾ ਨਹੀਂ ਕੁਛ ਕਿਹਾ ਜਾਂ ਨਹੀਂ ਕਿਹਾ, ਪਰ ਅਮਰੀਕਾ ਦਾ ਹੀ ਕੋਈ ਸ਼ਾਇਦ ਹੀ ਕੋਈ ਅਧਿਕਾਰੀ ਹੋਵੇ ਜਿਸਨੇ ਕੈਨੇਡਾ ਦੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਨਾ ਕੀਤੀ ਹੋਵੇ, ਚਾਹੇ ਉਹਨਾਂ ਦੇ ਕੋਈ ਪੀਟਰ ਹੈਕਸੈਥ ਹੋਣ ਜਾਂ ਜੇਮਿਸਨ ਗ੍ਰੀਅਰ ਹੋਣ ਜਾਂ ਕੋਈ ਵੀ ਹੋਵੇ, ਜਾਂ ਉਹਨਾਂ ਦੇ ਆਪਣੇ ਅੰਬੈਸਡਰ ਹੋਣ ਜਿਹੜੇ ਕੈਨੇਡਾ ਦੇ ਵਿੱਚ ਰਾਜਦੂਤ ਨੇ, ਡਿਪਲੋਮੇਸੀ ਜਿਹਨਾਂ ਦਾ ਕੰਮ ਹੁੰਦਾ ਹੈ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਬੰਧਾਂ ਨੂੰ ਜੋੜ ਕੇ ਰੱਖਣਾ ਜਿਹਨਾਂ ਦਾ ਕੰਮ ਹੁੰਦਾ, ਜਿੰਨੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਹੈ ਕੈਨੇਡੀਅਨਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਉਹ ਵੀ ਕੈਨੇਡਾ ਨੂੰ ਇਸ ਤਰ੍ਹਾਂ ਅਕਲਾਂ ਦੇਣਗੇ ਅਤੇ USA ਦੇ ਬਾਰੇ ਇੱਥੋਂ ਤੱਕ ਕੈਨੇਡੀਅਨਾਂ ਨੂੰ ਕਹਿਣਗੇ ਕਿ ਤੁਸੀਂ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੋ ਜਿਹਦੇ ਨਾਲ ਅਮਰੀਕਨ ਨਾਰਾਜ਼ ਹੋਣ। ਇੱਧਰ ਕੈਨੇਡਾ US ਟ੍ਰੇਡ ਮਿਨਿਸਟਰ ਲੀ ਬਲੈਂਕ ਜਿਹੜੇ ਨੇ ਜੀ ਡੋਮਿਨਿਕ, ਉਹ ਲੇਬਰ ਡੇ ਵੀਕਐਂਡ ਆਪਣੀ ਹੋਮ ਪ੍ਰੋਵਿੰਸ ਦੇ ਵਿੱਚ ਨਿਊ ਬ੍ਰਾਂਸਵਿਕ ਦੇ ਵਿੱਚ ਗੁਜ਼ਾਰ ਰਹੇ ਨੇ ਅਤੇ ਕੋਈ ਫਾਰਮਲ ਟਾਕਸ ਨਹੀਂ ਹੈ ਅਤੇ ਨਾ ਹੀ ਕੋਈ ਸਕੈਜੂਲਡ ਹੈ, ਭਾਵ ਨਾ ਹੀ ਕੋਈ ਆਉਣ ਵਾਲੇ ਦਿਨਾਂ ਵਿੱਚ ਰੱਖੀ ਗਈ। ਕੋਈ ਹੋ ਜਾਵੇ ਤਾਂ ਹੋ ਜਾਵੇ, ਨਹੀਂ ਇਸ ਵੇਲੇ ਵੈਸੇ ਪਲਾਨ ਦੇ ਵਿੱਚ ਕੁਝ ਨਹੀਂ ਆ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਦੋਂ 21 ਅਗਸਤ ਨੂੰ ਗੱਲਬਾਤ ਵਿੱਚੇ ਰੁਕ ਗਈ ਸੀ ਅਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈ। ਇਸੇ ਤਰ੍ਹਾਂ ਕੈਨੇਡਾ ਦੀ ਟੌਪ ਟ੍ਰੇਡ ਨੈਗੋਸ਼ੀਏਟਰ ਜੇਨਿਸ ਛੈਰਿਟ, ਉਹਨਾਂ ਨੇ ਵੀ ਕਿਹਾ ਸੀ ਕਿ ਕੋਈ ਗੱਲਬਾਤ ਨਹੀਂ ਹੈ ਅਤੇ ਕੋਈ ਪਲਾਨ ਨਹੀਂ ਹੈ। ਅਤੇ ਮਾਰਕ ਕਾਰਨੀ ਦੇ ਆਫਿਸ ਨੇ ਕਿਹਾ ਸੀ ਕਿ ਪ੍ਰਾਈਮ ਮਿਨਿਸਟਰ ਨੇ ਵੀ ਪ੍ਰੈਜੀਡੈਂਟ ਦੇ ਨਾਲ ਉਸ 21 ਅਗਸਤ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ। ਫਾਈਨਾਂਸ ਮਿਨਿਸਟਰ ਫ੍ਰੈਂਕੋਏ ਫਿਲੀਪੀ ਸ਼ੈਂਪੇਨ ਦੇ ਆਫਿਸ ਦੇ ਵਿੱਚੋਂ ਵੀ ਇਹ ਦੱਸਿਆ ਗਿਆ ਕਿ ਕਾਊਂਟਰ ਟੈਰਿਫ ਦੀ ਜਿਹੜੀ ਪਲਾਨ ਹੈ ਉਹ ਬਿਲਕੁਲ ਹੈਗੀ ਆ ਅਤੇ ਮੰਗਲਵਾਰ ਨੂੰ ਲਾਗੂ ਹੋ ਜਾਵੇਗੀ। ਪਰ ਕੈਨੇਡੀਅਨ ਮੈਨੂਫੈਕਚਰਰ ਅਤੇ ਐਕਸਪੋਰਟਰ ਅਤੇ ਇੰਡਸਟਰੀ ਗਰੁੱਪ ਜਿਹੜੇ ਹਰ ਕਿਸਮ ਦੀ ਇੰਡਸਟਰੀ ਨਾਲ ਸੰਬੰਧਿਤ ਹੈਗੇ ਨੇ, ਉਹਨਾਂ ਨੇ ਇਹ ਗੱਲ ਵਾਰ ਵਾਰ ਵਾਰਨਿੰਗ ਦੇ ਵਜੋਂ ਦਿੱਤੀ ਹੈ, ਕਹੀ ਹੈ ਕਿ ਕਾਊਂਟਰ ਟੈਰਿਫ ਲਾਉਣ ਦੇ ਨਾਲ ਬਿਜ਼ਨਸ ਜਿਹੜੇ ਕਿ ਅਮਰੀਕੀ ਇਨਪੁੱਟ 'ਤੇ ਰਿਲਾਏ ਕਰਦੇ ਨੇ ਉਹਨਾਂ ਲਈ ਸਾਜੋ ਸਮਾਨ ਬਹੁਤ ਮਹਿੰਗਾ ਹੋਵੇਗਾ ਅਤੇ ਆਪਣੀਆਂ ਸਪਲਾਈ ਚੇਨ ਦੀਆਂ ਪੋਲਿਸੀਜ਼ ਨੂੰ ਜਾਂ ਉਸ ਟੀਚੇ ਨੂੰ ਚੇਂਜ ਕਰਨਾ ਛੋਟੇ ਮੈਨੂਫੈਕਚਰਰ ਲਈ ਬਹੁਤ ਔਖਾ ਹੋਵੇਗਾ।

ਸੋ ਫੈਡਰਲ ਗਵਰਨਮੈਂਟ ਨੇ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਕੰਪਨੀਆਂ ਦੇ ਬਾਰੇ ਜਿਹੜਾ ਹੈ ਉਹਨਾਂ ਨੇ ਸਰਕਾਰ ਫੈਡਰਲ ਗਵਰਨਮੈਂਟ ਨੂੰ ਇਹਨਾਂ ਕੰਪਨੀਆਂ ਇਹੋ ਜਿਹੀਆਂ ਨੇ ਬੇਨਤੀ ਕੀਤੀ ਹੈ ਕਿ ਕੁਛ ਨਾ ਕੁਛ ਕੀਤਾ ਜਾਵੇ ਜੋ ਕਿ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਇਸ ਵਾਰ ਦੇ ਵਿੱਚ ਲੜਾਈ ਦੇ ਵਿੱਚ ਇਸ ਤਰ੍ਹਾਂ ਸਾਨਾ ਵਾਂਗ ਨਹੀਂ ਭਿੜ ਸਕਦੇ, ਸਾਨੂੰ ਮਦਦ ਦੀ ਲੋੜ ਹੈ। ਅਤੇ ਟ੍ਰੇਡ ਵਾਰ ਮੁੱਕੇਗੀ ਅਲਟੀਮੇਟਲੀ ਕਿਸੇ ਪਾਸੇ ਲੱਗੇਗੀ ਅਤੇ ਨੈਗੋਸ਼ੀਏਸ਼ਨ ਤੋਂ ਬਾਅਦ ਡੀਲ ਹੋਵੇਗੀ। ਇਹ US ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਸਪੀਕਰ ਮਾਈਕ ਜੌਨਸਨ ਨੇ ਰਿਪੋਰਟਰਾਂ ਨੂੰ ਪਿਛਲੇ ਹਫ਼ਤੇ ਕਿਹਾ ਸੀ ਕਿ ਇਹ ਸਭ ਕੁਛ ਬਾਇੰਡ ਅਪ ਹੋਵੇਗਾ, ਸਭ ਕੁਛ ਸਹੀ ਟਿਕਾਣੇ ਪੈ ਜਾਵੇਗਾ, ਪਰ ਜਿੰਨੀ ਛੇਤੀ ਹੋ ਜਾਵੇ ਇਹ ਓਨਾ ਹੀ ਵਧੀਆ। ਪੋਲੀਟੀਕਲ ਪ੍ਰੈਸ਼ਰ ਉੱਧਰ ਵੀ ਰਿਪਬਲਿਕਨ 'ਤੇ ਬਣਿਆ ਹੋਇਆ ਅਤੇ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਰਿਪਬਲਿਕਨ ਪਾਰਟੀ ਜੋ ਮਿਡ ਟਰਮ ਇਲੈਕਸ਼ਨ ਦਾ ਸਾਹਮਣਾ ਕਰ ਰਹੀ ਆ, ਉੱਥੇ ਕੈਨੇਡਾ ਦੇ ਜੋ ਨਾਲ ਗੱਲਬਾਤ ਨਹੀਂ ਕਿਸੇ ਪਾਸੇ ਲੱਗ ਰਹੀ, ਇਹ ਇੱਕ ਇਲੈਕਸ਼ਨ ਮੁੱਦਾ ਬਣਦਾ ਨਜ਼ਰ ਆ ਰਿਹਾ। ਅਤੇ ਕੈਨੇਡਾ ਦੁਆਰਾ ਜਿਹੜੀ ਗੱਲਬਾਤ ਕੈਨੇਡਾ ਨਾਲ ਜਿਹੜੀ ਚੱਲ ਰਹੀ ਹੈ, ਇਸ ਦੇ ਵਿੱਚ ਇਸ ਚੀਜ਼ ਨੂੰ ਮੁੱਦਾ ਬਣਾਇਆ ਜਾ ਰਿਹਾ ਕੁਛ ਲੋਕਾਂ ਵੱਲੋਂ ਕਿ ਇਹ ਡੋਨਲਡ ਟਰੰਪ ਸਰਕਾਰ ਦੀ ਇੱਕ ਨਾਕਾਮੀ ਹੈ ਅਤੇ ਇਸ ਨੂੰ ਉਸ ਤਰ੍ਹਾਂ ਦੇਖਿਆ ਜਾਵੇ। ਇਹ ਮੁੱਦਾ ਬਣਨ ਦੇ ਨਾਲ ਜਾਂ ਉਹਨਾਂ ਨੂੰ ਕੋਈ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਜਾਂ ਇਹ ਸਮਝੌਤਾ ਹੋਣ ਨਾਲ ਫਾਇਦਾ ਹੋਵੇਗਾ, ਜ਼ਾਹਰਾ ਤੌਰ 'ਤੇ ਅਗਰ ਸਮਝੌਤਾ ਹੋ ਜਾਂਦਾ ਤਾਂ ਫਿਰ ਮੌਜੂਦਾ ਸਰਕਾਰ ਨੂੰ ਲੋਕ ਥੋੜ੍ਹਾ ਜਿਹਾ ਨਾ ਪੋਜ਼ੀਟਿਵਲੀ ਦੇਖਦੇ ਨੇ। ਸੋ ਇਸ ਵੇਲੇ ਇਹ ਟੈਰਿਫ ਦੀ ਲੜਾਈ ਵੀ ਹੈ, ਉੱਪਰੋਂ ਰਾਜਨੀਤੀ ਦੀ ਵੀ ਹੈ। ਅਤੇ ਇਹ ਵੀ ਕੈਨੇਡਾ ਦੇ ਵਿੱਚ ਵੀ ਕਿਹਾ ਗਿਆ ਸੀ ਜਦੋਂ ਅਗਸਤ 21 ਨੂੰ ਟੀਮ ਵਾਪਸ ਬੁਲਾ ਲਈ ਸੀ ਕਿ ਕੈਨੇਡਾ ਵਿੱਚ ਕੁਛ ਬਾਈ ਇਲੈਕਸ਼ਨ ਹੋ ਰਹੀਆਂ ਨੇ ਜਿਹਦੇ ਕਰਕੇ ਮਾਰਕ ਕਾਰਨੀ ਨੇ ਕੰਮ ਕਰ ਦਿੱਤਾ ਅਤੇ ਅਦਰਵਾਈਜ਼ ਇਹ ਡੀਲ ਕਿਸੇ ਪਾਸੇ ਲੱਗ ਜਾਣੀ ਸੀ, ਪਰ ਮਾਰਕ ਕਾਰਨੀ ਨੇ ਇਹਨਾਂ ਗੱਲਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਇਲੈਕਸ਼ਨਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਹੋਰ ਵੀ ਆਉਣੀਆਂ ਨੇ, ਅਤੇ ਪਰ ਅਸੀਂ ਇਸ ਮੁੱਦੇ 'ਤੇ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗੇ। ਸੋ ਇਹ ਤਾਂ ਹੈ ਜੀ। ਅਤੇ ਡੋਨਲਡ ਟਰੰਪ ਨਾਲ ਕੁਛ ਹੋਰ ਗੱਲਾਂ ਵੀ ਕਰ ਰਹੇ ਨੇ, ਉਹਨਾਂ 'ਤੇ ਵੀ ਸਾਂਝ ਪਾ ਲੈਂਦੇ ਹਾਂ। ਅਤੇ ਅਮੈਰੀਕਨ ਜਿਹੜਾ ਹੈ ਸਮਾਨ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਵਿਕੇਗਾ, ਕਿਸ ਤਰ੍ਹਾਂ ਵਿਕੇਗਾ ਅਤੇ ਕੈਨੇਡੀਅਨ ਸਰਕਾਰ ਉੱਤੇ ਕੀ ਸਖਤੀ ਕਰੇਗੀ। ਲੇਕਿਨ ਕੈਨੇਡਾ ਦੀ ਇੱਕ ਕੰਪਨੀ ਹੈ ਜੋ ਵਿਸ਼ਵ ਦੇ ਵਿੱਚ ਮਸ਼ਹੂਰ ਹੈ, ਬੰਬਾਰਡੀਆ ਕੰਪਨੀ ਹੈ। ਬੰਬਾਰਡੀਆ ਕੰਪਨੀ ਜਿਹੜੀ ਜਹਾਜ਼ ਬਣਾਉਂਦੀ ਹੈ, ਕਾਰਪੋਰੇਟ ਜੈੱਟ ਛੋਟੇ ਵੀ ਬਣਾਉਂਦੀ ਹੈ, ਕੁਛ ਵੱਡੇ ਵੀ ਹੈ, LRT ਟ੍ਰੇਨਸ ਵੀ ਬਣਾਉਂਦੀ ਹੈ, ਦੁਨੀਆ ਦੀ ਮੰਨੀ ਪ੍ਰਮੰਨੀ ਕੰਪਨੀ ਹੈ। ਅਤੇ ਇਸ ਵੇਲੇ ਡੋਨਲਡ ਟਰੰਪ ਉਹ ਧਮਕੀ ਦੇ ਰਹੇ ਨੇ ਕਿ ਅਸੀਂ ਇਹ ਜਿਹੜੀ ਕੰਪਨੀ ਹੈ ਬੰਬਾਰਡੀਅਰ, ਇਹਦਾ ਸਮਾਨ ਨਹੀਂ ਖਰੀਦਾਂਗੇ ਜਿੰਨੀ ਦੇਰ ਤੱਕ ਉਹ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨਹੀਂ ਕਰਦੇ। ਅਤੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਜੋ ਇਹਨਾਂ ਨੇ ਆਪਣੇ ਵਪਾਰਕ ਫੈਸਲਿਆਂ ਦੇ ਬਾਰੇ ਜੋ ਹੁਣ ਤੱਕ ਮੁਹਿੰਮ ਚਲਾਈ ਹੋਈ ਹੈ, ਉਸ ਵਿੱਚ ਹੋਰ ਉਸਨੂੰ ਤਿੱਖੀਆਂ ਕਰਦੇ ਹੋਏ ਐਤਵਾਰ ਨੂੰ ਪ੍ਰੈਜੀਡੈਂਟ ਨੇ ਕਿਹਾ ਕਿ ਜਿਹੜਾ ਐਕਸੈਪਟੇਬਲ ਇਮਬੈਲੈਂਸ ਹੈ ਦੋਨਾਂ ਦੇਸ਼ਾਂ ਦੇ ਵਿੱਚ, ਉਹ ਕਰੰਸੀਆਂ ਦੇ ਵਿੱਚ ਹੈ। ਅਤੇ ਉਹ ਕਹਿੰਦੇ ਕੈਨੇਡਾ ਦੇ ਡੋਲਰ ਦੇ ਨਾਲ ਸਾਡੀ ਕਰੰਸੀ ਦਾ ਮੇਲ ਨਹੀਂ ਹੈ ਅਤੇ ਇਮਬੈਲੈਂਸ ਨਹੀਂ ਹੋਣਾ ਚਾਹੀਦਾ। ਅਤੇ ਕਈ ਸਾਲਾਂ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ, ਭਾਵ ਕਿ ਕੈਨੇਡੀਅਨ ਡੋਲਰ ਦੀ ਕੀਮਤ ਘੱਟ ਹੈ ਅਤੇ ਅਮਰੀਕਨ ਦੀ ਵੱਧ ਹੈ। ਡੋਨਲਡ ਟਰੰਪ ਦੀ ਨਜ਼ਰ ਦੇ ਵਿੱਚ ਅਮਰੀਕਾ ਵਾਸਤੇ ਇਹ ਘਾਟੇ ਦਾ ਸੌਦਾ ਹੈ, ਕਿਉਂਕਿ ਜਦੋਂ ਕੈਨੇਡੀਅਨ ਡੋਲਰ ਸਸਤਾ ਹੋਵੇ ਤਾਂ ਫਿਰ ਅਮਰੀਕਨ ਲੋਕ ਜਾਂ ਅਮਰੀਕਨ ਜਿਹੜੇ ਵੱਡੇ ਰਿਟੇਲਰ ਨੇ ਜਾਂ ਹੋਰ ਕੋਈ ਚੀਜ਼ਾਂ ਨੇ, ਉਹ ਕੈਨੇਡੀਅਨ ਚੀਜ਼ਾਂ ਖਰੀਦਣ ਨੂੰ ਪਹਿਲ ਦਿੰਦੇ ਨੇ। ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਸੈਰ ਸਪਾਟੇ ਵਾਸਤੇ ਅਮਰੀਕਨ ਫਿਰ ਵੱਧ ਆਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਜਿੱਥੇ ਅਸੀਂ ਅਮਰੀਕਾ ਦੇ ਵਿੱਚ ਜਾਂ ਹੋਰ ਕਿਤੇ $500 ਖਰਚਣਾ, ਸਾਡਾ ਕੈਨੇਡਾ ਦੇ ਵਿੱਚ 700 ਸਾਢੇ 700 ਬਣ ਜਾਣਾ ਅਤੇ ਸਾਡੇ ਲਈ ਉਹ ਬਿਹਤਰ ਹੈ। ਅਤੇ ਉਹ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਐਕਸੈਪਟੇਬਲ ਨਹੀਂ ਹੈ। ਅਤੇ ਇਹਦੇ ਨਾਲ ਇਹ ਜਿਹੜਾ ਹੈ ਉਹ ਇਮਬੈਲੈਂਸ ਪੈਦਾ ਹੁੰਦਾ, ਬਰਾਬਰਤਾ ਨਹੀਂ ਹੈ। ਇਹ ਉਹਨਾਂ ਨੇ ਕੱਲ੍ਹ ਜਿਹੜਾ ਸੀ ਬਿਆਨ ਦਿੱਤਾ। ਸੋ ਇਹਨੂੰ ਉਹ ਕਿਵੇਂ ਠੀਕ ਕਰ ਲੈਣਗੇ, ਕਿ ਆਪਣੀ ਕਰੰਸੀ ਦੀ ਕੀਮਤ ਵਧਾਉਣਗੇ ਅਤੇ ਜਾਂ ਜਿਹੜਾ ਹੈ AI ਜਨਰੇਟਡ ਕੋਈ ਇਮੇਜ ਪਾ ਕੇ ਜਿਹੜਾ ਹੈ ਕੋਈ ਉਸਨੂੰ ਸ਼ੇਅ ਕਰਨਗੇ, ਠੀਕ ਕਰਨਗੇ, ਇਹ ਪਤਾ ਨਹੀਂ ਹੈ।

ਪਰ ਡੋਨਲਡ ਟਰੰਪ ਇਸ ਚੀਜ਼ ਨੂੰ ਨੋਟਿਸ ਕਰ ਰਹੇ ਨੇ ਕਿ ਕੈਨੇਡੀਅਨ ਡਾਲਰ ਦੀ ਕੀਮਤ ਘੱਟ ਹੈ ਜਿਸ ਨਾਲ ਅਮਰੀਕਾ ਨੂੰ ਨੁਕਸਾਨ ਹੋ ਰਿਹਾ ਤੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਤੇ ਹੁਣ ਤੱਕ ਜਿਹਨਾਂ ਨਿਸ਼ਾਨਾ ਬਣਾਇਆ ਇਸ ਵਿੱਚ ਬੰਬਾਰਡੀਅਰ ਕੰਪਨੀ ਨੂੰ ਉਹਨਾਂ ਨੇ ਅੱਜ ਨਿਸ਼ਾਨਾ ਬਣਾਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪ੍ਰੋਡਕਟਸ ਜਿਹੜੀਆਂ ਨੇ ਜਿਹੜੀਆਂ ਨੇ ਉਹ ਨੋ ਮੋਰ ਸੈਲਿੰਗ ਬੰਬਾਰਡੀਅਰ ਇਨ ਦਾ ਯੂਨਾਈਟਿਡ ਸਟੇਟਸ ਤੇ ਬੰਬਾਰਡੀਅਰ ਜਿਹੜੇ ਨੇ ਜਹਾਜ਼ ਬਣਾਉਣ ਵਾਲੀ ਕੰਪਨੀ ਹੈ ਜਿਹੜੀ ਕੈਨੇਡੀਅਨ ਹੈ ਉਹਨਾਂ ਨੂੰ ਕਿਹਾ ਕਿ ਇਟ ਲਿਵਸ ਆਫ ਅਮੈਰੀਕਨ ਬਾਇਸ ਭਾਵ ਕਿ ਇਹ ਅਮਰੀਕਨਾਂ ਦੇ ਸਿਰ 'ਤੇ ਚੱਲਦੀ ਹੈ ਕੰਪਨੀਆਂ ਦੇ ਏਅਰਪੋਰਟਾਂ ਦੇ ਸਰਵਿਸ ਦੇ ਸਿਰ 'ਤੇ ਅਤੇ ਕੈਨੇਡਾ ਵਾਲੇ ਸਾਡੀਆਂ ਵੱਡੀਆਂ ਅਮਰੀਕਨ ਬੈਂਕਾਂ ਅਤੇ ਕੰਪਨੀਆਂ ਨੂੰ ਬਲੌਕ ਕਰੀ ਬੈਠੇ ਨੇ ਅੱਗੇ ਉਹ ਕਹਿੰਦੇ ਕਿ ਜੇ ਇਹ ਕੰਪਨੀ ਅਮਰੀਕਾ ਦੀ ਮਾਰਕੀਟ ਦੇ ਵਿੱਚ ਪੈਰ ਪਾਉਣਾ ਚਾਹੁੰਦੀ ਹੈ ਜਾਂ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਇਹਨਾਂ ਨੂੰ ਅਮਰੀਕਾ ਦੇ ਵਿੱਚ ਜਹਾਜ਼ ਬਣਾਉਣੇ ਪੈਣਗੇ ਪਤਾ ਨਹੀਂ ਬੰਬਾਰਡੀਅਰ ਕਿਵੇਂ ਬਣਾ ਸਕੇ ਮੇਰੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਤਾਂ ਨਹੀਂ ਹੈ ਸਰਚ ਕੀਤੀ ਜਾ ਸਕਦੀ ਹੈ ਅਤੇ ਉਹ ਕਿਵੇਂ ਅਮਰੀਕਾ ਦੇ ਵਿੱਚ ਜੇ ਉਹਨਾਂ ਦਾ ਪਹਿਲਾਂ ਤੋਂ ਪਲਾਂਟ ਨਹੀਂ ਤਾਂ ਇੰਨੀ ਜਲਦੀ ਕਿਵੇਂ ਬਣਾ ਸਕਦੇ ਨੇ ਅਤੇ ਕੀ ਉਹ ਸਾਰੇ ਦਾ ਸਾਰਾ ਸਮੁੱਚੇ ਰੂਪ ਦੇ ਵਿੱਚ ਅਮਰੀਕਾ 'ਚ ਬਣੇਗਾ ਇਹ ਕੋਈ ਕੋਈ ਹੋਰ ਕੰਪਨੀਆਂ ਜਪਾਨੀ ਕੰਪਨੀ ਤਾਂ ਹੈ ਨਹੀਂ ਉਹ ਕੈਨੇਡੀਅਨ ਕੰਪਨੀ ਹੈ ਅਤੇ ਜਪਾਨੀ ਜਿਵੇਂ ਹੋਂਡਾ ਕੰਪਨੀ ਨੇ ਕੰਟਰੈਕਟ ਇੱਧਰੋਂ ਪਲਾਂਟ ਰੱਦ ਕਰਕੇ ਪਲੈਨ ਰੱਦ ਕਰਕੇ ਅਮਰੀਕਾ ਦੇ ਵਿੱਚ ਬਣਾਉਣ ਦਾ ਵਾਅਦਾ ਕਰ ਲਿਆ ਸੀ ਉਹ ਅਮਰੀਕਾ ਦੇ ਵਿੱਚ ਵੱਲ ਨੂੰ ਮੂੰਹ ਕਰ ਲਿਆ ਉਹਨਾਂ ਨੇ ਘਬਰਾ ਕੇ ਕਿ ਪਤਾ ਨਾ ਇੱਥੇ ਸਾਡੀਆਂ ਮੁੜ ਕੇ ਗੱਡੀਆਂ ਨਾ ਵਿਕਣ ਸਾਡੀਆਂ ਅਤੇ ਕੈਨੇਡਾ ਤੋਂ ਕੀ ਲੈਣਾ ਦੇਣਾ ਇੱਥੇ ਤਾਂ ਛੋਟੀ ਮਾਰਕੀਟ ਹੈ ਅਮਰੀਕਾ ਵੱਲ ਨੂੰ ਚੱਲਦਿਆਂ ਪਰ ਇਹ ਜਿਹੜੀ ਕੰਪਨੀ ਹੈ ਜਹਾਜ਼ਾਂ ਦੀ ਇਸ ਨੂੰ ਏਅਰੋਸਪੇਸ ਇੰਡਸਟਰੀ ਦੀ ਬਹੁਤ ਵੱਡੀ ਪਲੇਅਰ ਮੰਨਿਆ ਜਾਂਦਾ ਅਤੇ ਕਿਊਬਿਕ ਵਾਲੇ ਕਹਿੰਦੇ ਨੇ ਕਿ ਇਟਸ ਏ ਸੋਰਸ ਆਫ ਪ੍ਰਾਈਡ ਫਾਰ ਕਿਊਬਿਕ ਔਰ ਕਿਊਬਿਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਚਟ ਨੇ ਫ੍ਰੈਂਚ ਦੇ ਵਿੱਚ ਸੋਸ਼ਲ ਮੀਡੀਆ 'ਤੇ ਲਿਖਿਆ ਅਤੇ ਉਹਨਾਂ ਨੇ ਲਿਖਿਆ ਕਿ ਮੈਂ ਬੰਬਾਰਡੀਅਰ ਦੇ CEO ਐਰਿਕ ਮਾਰਟਲ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੂੰ ਪੂਰੀ ਪੂਰੀ ਮਦਦ ਸਪੋਰਟ ਦੇਣ ਦੀ ਔਫਰ ਦਿੱਤੀ ਹੈ ਸੋ ਡੋਨਲਡ ਟਰੰਪ ਹਰ ਪਾਸਿਓਂ ਕੈਨੇਡਾ ਨੂੰ ਘੇਰਨਾ ਚਾਹੁੰਦੇ ਨੇ ਪਰ ਇਸ ਦੇ ਲਈ ਉਹਨਾਂ ਕੋਲ ਪਲੈਨ ਕੀ ਹੈ ਅਤੇ ਕਿਵੇਂ ਕਰਨਗੇ ਇਹ ਅਜੇ ਪਤਾ ਨਹੀਂ ਹੈ ਉਹਨਾਂ ਦੀ ਇਸ ਗੱਲ ਦਾ ਕਿੰਨਾ ਕੁ ਅਸਰ ਹੁੰਦਾ ਹੈ ਅਤੇ ਬੰਬਾਰਡੀਅਰ ਕੰਪਨੀ ਜਿਹੜੀ ਹੈ ਉਹ ਕਿੰਨਾ ਕੁ ਜਿਹੜਾ ਹੈ ਇਸ ਮਾਮਲੇ 'ਤੇ ਸੀਰੀਅਸਲੀ ਇਸ ਨੂੰ ਲੈਂਦੀ ਹੈ ਜਾਂ ਉਹਨਾਂ ਲਈ ਕਿੰਨਾ ਕੁ ਔਖਾ ਹੋਵੇਗਾ ਫਿਰ ਪਰ US ਐਰੋਸਪੇਸ ਐਨਾਲਿਸਟ ਇੱਕ ਕਹਿੰਦੇ ਨੇ ਕਿ ਸਾਨੂੰ ਲੱਗਦਾ ਨਹੀਂ ਕਿ ਇਹ ਲੋਕ ਇਸ ਤਰ੍ਹਾਂ ਜਿਹੜੇ ਬੰਬਾਰਡੀਅਰ ਕੰਪਨੀ ਦੇ ਆਰਡਰ ਜਿਹੜੇ ਉਹਨਾਂ ਨੂੰ ਕੈਂਸਲ ਕਰਨਗੇ ਅਤੇ ਨਾ ਹੀ ਕਹਿੰਦੇ ਕਿ ਮੈਨੂੰ ਇਸ ਗੱਲ ਦੀ ਸਮਝ ਹੈ ਕਿ ਡੋਨਲਡ ਟਰੰਪ ਕਿਵੇਂ ਖਰੀਦਦਾਰਾਂ ਨੂੰ ਕੈਨੇਡੀਅਨ ਜਹਾਜ਼ ਖਰੀਦਣ ਤੋਂ ਰੋਕਣਗੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬੰਬਾਰਡੀਅਰ ਪ੍ਰਾਈਵੇਟ ਜੈੱਟ ਜਿਹੜੇ ਨੇ ਇਹਨਾਂ ਵਿੱਚ USA ਦੇ ਇੰਜਣ ਨੇ ਜੋ ਕਿ ਹਨੀਵੈਲ ਐਰੋਸਪੇਸ ਅਤੇ GE ਐਰੋਸਪੇਸ ਦੁਆਰਾ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਅਤੇ ਟੈਰਫ ਬਾਰ ਦੇ ਵਿੱਚ ਇਹ ਹੁਣ ਤੱਕ ਬਚੇ ਹੋਏ ਸੀ ਤੋ ਬੰਬਾਰਡੀਅਰ ਜਿਹੜਾ ਹੈ ਇਹਦੇ ਵਿੱਚ US ਦੇ ਵਿੱਚ ਬਿਜ਼ਨਸ ਜੈੱਟ ਮੈਨੂਫੈਕਚਰਰ ਵੀ ਹੈ ਗਲਫ ਸਟ੍ਰੀਮ ਐਰੋਸਪੇਸ ਉਹਨਾਂ ਕੋਲ 3500 ਦੇ ਕਰੀਬ ਜਿਹੜੀ ਵਰਕਫੋਰਸ ਹੈ ਅਤੇ US ਫੁੱਟਪ੍ਰਿੰਟ ਜਿਹੜਾ 2800 ਸਪਲਾਇਰ ਦਾ ਹੈ ਫੈਕਟਰੀਜ਼ ਅਤੇ ਸਰਵਿਸ ਸੈਂਟਰ ਅਮਰੀਕਾ ਦੇ ਵਿੱਚ ਨੇ ਅਤੇ ਹੁਣ ਨਵੇਂ ਜਿਹੜੇ ਨੇ ਉਹ ਕੁਛ ਹੋਰ ਕ੍ਰੀਏਟ ਕਰ ਰਹੇ ਨੇ ਬੰਬਾਰਡੀਅਰ ਕੰਪਨੀ ਜੋ ਜਿਹਨਾਂ ਦੀ ਡਿਫੈਂਸ ਡਿਵੀਜ਼ਨ ਵੀ ਹੈ ਅਤੇ ਉਹਨਾਂ ਦੀ USA ਬੇਸਡ ਇੱਕ ਫੈਕਟਰੀ ਕੰਸਸ ਦੇ ਵਿੱਚ ਪਹਿਲਾਂ ਹੀ ਹੈ ਜਿੱਥੇ ਕਿ ਸਪੈਸ਼ਲ ਮਿਸ਼ਨ ਪਰਪਜ਼ ਲਈ ਇਹ ਜੈੱਟ ਜਹਾਜ਼ ਜਿਹੜੀ ਬਣਾਉਂਦੀ ਹੈ ਅਤੇ 5100 ਏਅਰਕ੍ਰਾਫਟ ਜਿਹੜੇ ਬੰਬਾਰਡੀਅਰ ਕਸਟਮਰ ਜਿਹੜੇ ਨੇ ਉਹ ਓਪਰੇਟ ਕੀਤੇ ਜਾਂਦੇ ਨੇ ਇਸ ਵੇਲੇ ਫਲੀਟ ਦੇ ਉਹਨਾਂ ਵਿੱਚੋਂ ਅੱਧੇ ਜਿਹੜੇ ਨੇ ਉਹ ਅਮਰੀਕਾ ਵਿੱਚ ਨੇ ਸੋ ਕੰਪਨੀ ਲਈ ਬੜਾ ਔਖਾ ਡਿਸੀਜਨ ਹੋ ਜਾਣਾ ਜਿਹਨੂੰ ਡੋਨਲਡ ਟਰੰਪ ਨੇ ਹੋਰ ਸਖਤੀ ਕੀਤੀ ਸੋ ਜਨਵਰੀ ਦੇ ਵਿੱਚ ਵੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਬੰਬਾਰਡੀਅਰ ਗਲੋਬਲ ਐਕਸਪ੍ਰੈਸ ਬਿਜ਼ਨਸ ਜੈੱਟਸ ਨੂੰ ਜਿਹੜਾ ਹੈ ਉਹ ਡੀਸਰਟੀਫਾਈ ਕਰ ਰਹੇ ਨੇ ਅਤੇ 50% ਇੰਪੋਰਟ ਡਿਊਟੀ ਉਹਨਾਂ 'ਤੇ ਲਾ ਦਿੱਤੀ ਜਾਵੇਗੀ ਸੋ ਇਹ ਵੀ ਬੰਬਾਰਡੀਅਰ ਨੇ ਹਲੇ ਕੁਛ ਦਿਨ ਪਹਿਲਾਂ ਹੀ ਇੱਕ ਕੈਨੇਡੀਅਨ ਫੈਕਟਰੀ ਜੋ ਮਿਟਸੁਬਿਸ਼ੀ ਹੈਵੀ ਇੰਡਸਟਰੀ ਤੋਂ ਖਰੀਦਣ ਦਾ ਜਿਹੜਾ ਐਲਾਨ ਕੀਤਾ ਜੋ ਕਿ ਜਹਾਜ਼ਾਂ ਦੇ ਵਿੰਗ ਵਗੈਰਾ ਅਤੇ ਪ੍ਰਾਈਵੇਟ ਜੈੱਟ ਮੇਕਰ ਜਿਹੜੇ ਗਲੋਬਲ 5500 ਅਤੇ 6500

0: ਕਰਾਫਟ ਹੈ, ਉਹਨਾਂ ਦੇ ਕੁਛ ਸਾਜੋ ਸਮਾਨ ਬਣਾਉਂਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਜੋ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਵਿੱਚੋਂ ਇਹ ਬੰਬਾਰਡੀਅਰ ਇੱਕ ਕੰਪਨੀ ਹੈ। ਰੇਡੀਓ ਸੁਰ ਸੰਗਮ ਤੇ ਜੀ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੀਆਂ ਕਰਾਂਗੇ।
1: ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
6: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਬੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
8: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।

0: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696
0: ਰੇਡੀਓ ਸਰਸੰਗਮ 94.7 FM ਤੇ ਜੀ ਇੱਕ ਵਾਰ ਫਿਰ ਸਵਾਗਤ ਖਬਰਾਂ ਤੇ ਜਰਾ ਇਸੇ ਤਰ੍ਹਾਂ ਜਾਰੀ ਰੱਖਦੇ ਆ ਜੀ ਧਿਆਨ ਆਮ ਤੌਰ ਤੇ ਅਸੀਂ ਕੇਵਲ ਡਿਸਕਸ਼ਨ ਇਹ ਸੁਣਦੇ ਹਾਂ ਕਿ ਜਦੋਂ ਕੈਨੇਡਾ ਵਿੱਚ ਜਾਂ USA ਦੇ ਵਿੱਚ ਦੂਸਰੇ ਦੇਸ਼ਾਂ ਤੋਂ ਸਮਾਨ ਮੰਗਵਾਇਆ ਜਾਂਦਾ ਹੈ ਜਾਂ ਆਉਂਦਾ ਹੈ ਵਿਕਣ ਲਈ ਆਉਂਦਾ ਹੈ ਇੱਥੇ ਦੇ ਲੋਕ ਵਰਤਦੇ ਨੇ ਅਤੇ ਕਈ ਵਾਰੀ ਅਸੀਂ ਚਾਈਲਡ ਲੇਬਰ ਫੋਰਸਡ ਲੇਬਰ ਇਹੋ ਜਿਹੀਆਂ ਚੀਜ਼ਾਂ ਦੇ ਨਾਮ ਸੁਣਦੇ ਹਾਂ ਕਿ ਬੱਚਿਆਂ ਕੋਲੋਂ ਕੰਮ ਕਰਵਾ ਕੇ ਚੀਜ਼ਾਂ ਪੈਦਾ ਕੀਤੀਆਂ ਜਾਂਦੀਆਂ ਨੇ ਸਸਤੀਆਂ ਪੈਂਦੀਆਂ ਨੇ ਕਈ ਮੁਲਕਾਂ 'ਤੇ ਦੋਸ਼ ਵੀ ਲੱਗਦੇ ਰਹੇ ਨੇ ਫੋਰਸਡ ਲੇਬਰ ਬੰਧੂਆ ਮਜ਼ਦੂਰ ਜਿਵੇਂ ਕਹਿ ਦਿੰਦੇ ਹਾਂ ਇਸ ਤਰ੍ਹਾਂ ਦੀਆਂ ਵੀ ਰਿਪੋਰਟਸ ਆਈਆਂ ਸਾਹਮਣੇ ਕਈ ਵਾਰ ਤਾਂ ਜ਼ਿਆਦਾ ਕਰਕੇ ਗਾਰਮੈਂਟਸ ਵਗੈਰਾ ਅਤੇ ਹੋਰ ਇਹਨਾਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਪਰ ਕੁਛ ਚੀਜ਼ਾਂ ਵੱਡੀਆਂ ਵੀ ਹੁੰਦੀਆਂ ਨੇ ਅਤੇ ਇਹ ਵੀ ਕਿਹਾ ਗਿਆ ਆਪ ਜੀ ਨੂੰ ਪਤਾ ਹੋਵੇਗਾ ਕਿ ਜੋ ਚਾਈਨਾ ਦੀਆਂ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ ਬਾਰੇ ਪਹਿਲਾਂ ਕਿਹਾ ਗਿਆ ਸੀ ਕਿ ਸਰਕਾਰ ਉਹਨਾਂ ਨੂੰ ਗੈਰ ਕਾਨੂੰਨੀ ਸਬਸਿਡੀਜ਼ ਦਿੰਦੀ ਹੈ ਕੰਪਨੀ ਨੂੰ ਜਿਸ ਨਾਲ ਉਹ ਸਸਤੀਆਂ ਗੱਡੀਆਂ ਪ੍ਰੋਡਿਊਸ ਕਰਦੇ ਨੇ ਅਤੇ ਦੁਨੀਆ ਦੇ ਦੂਸਰੇ ਮੁਲਕਾਂ ਵਿੱਚ ਲਿਜਾ ਕੇ ਫਿਰ ਵਾਧੂ ਮਾਰਕੀਟ ਦੇ ਵਿੱਚ ਮਾਲ ਸੁੱਟ ਦਿੰਦੇ ਨੇ ਡੰਪਿੰਗ ਜਿਹਨੂੰ ਕਿਹਾ ਜਾਂਦਾ ਹੈ ਜਿਸ ਨਾਲ ਉੱਥੇ ਮਾਰਕੀਟ ਅਨਸਟੇਬਲ ਹੁੰਦੀ ਹੈ ਅਤੇ ਲੋਕਲ ਬਿਜ਼ਨਸਿਸ ਦਾ ਨੁਕਸਾਨ ਹੁੰਦਾ ਅਤੇ ਸਰਕਾਰ ਇਸ ਵਿੱਚ ਪਾਰਟੀਸਪੇਟ ਕਰਦੀ ਹੈ ਚੀਨ ਦੀ ਇੱਕ ਪ੍ਰੋਡਕਟ ਜਿਹੜੀ ਹੈ ਉਹ ਹੈ ਕਿ ਟਰੱਕਾਂ ਅਤੇ ਬੱਸਾਂ ਦੇ ਟਾਇਰ ਜਿਹੜੇ ਆਉਂਦੇ ਨੇ ਜੀ ਇਹ ਟਾਇਰ ਚੀਨ ਤੋਂ ਆਉਂਦੇ ਨੇ ਇਸ ਬਾਰੇ ਇੱਕ ਸ਼ਿਕਾਇਤ ਦਰਜ ਹੋਈ ਅਤੇ ਸ਼ਿਕਾਇਤ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਜਿਹੜੀ ਹੈ ਉਹ ਜਾਂਚ ਕਰੇਗੀ ਕਿ ਕੀ ਇਹ ਡੰਪਿੰਗ ਕੀਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਇਹ ਟਾਇਰ ਗੈਰ ਕਾਨੂੰਨੀ ਗੈਰ ਵਾਜਬ ਸਸਤੇ ਰੇਟਾਂ 'ਤੇ ਆ ਰਹੇ ਨੇ ਜੋ ਕਿ ਨਹੀਂ ਹੋਣੇ ਚਾਹੀਦੇ ਅਤੇ ਗੈਰ ਕਾਨੂੰਨੀ ਸਬਸਿਡੀਆਂ ਕੋਈ ਸਰਕਾਰ ਉੱਥੇ ਦੀਆਂ ਦੇ ਰਹੀ ਹੈ ਜਿਸ ਕਰਕੇ ਸਸਤੇ ਨੇ ਅਤੇ ਮਾਰਕੀਟ ਵਿੱਚ ਬਾਕੀ ਚੀਜ਼ਾਂ ਕੰਪਨੀਆਂ ਇਹਨਾਂ ਨਾਲ ਕੰਪੀਟ ਨਹੀਂ ਕਰ ਰਹੀਆਂ ਹੁਣ CBSA ਵਾਲੇ ਇਹਦੀ ਜਾਂਚ ਕਰਨਗੇ ਪਰ ਇਹ ਜਾਂਚ ਕੈਨੇਡੀਅਨ ਰੀਟਰੈਡ ਮੈਨੂਫੈਕਚਰਸ ਐਸੋਸੀਏਸ਼ਨ CRMA ਜਿਹੜੀ ਹੈ ਉਹਨਾਂ ਵੱਲੋਂ ਇਹ ਜਾਂਚ ਸ਼ੁਰੂ ਕੀਤੀ ਗਈ ਜਿਸ ਵਿੱਚ ਮਿਸ਼ਲਨ ਨੌਰਥ ਅਮਰੀਕਾ ਦੀ ਜਾਂਚ ਦੀ ਸ਼ਿਕਾਇਤ ਤੋਂ ਬਾਅਦ ਇਹ ਜਾਂਚ ਸ਼ੁਰੂ ਹੋਈ ਹੈ ਇਹ ਦੋਵੇਂ ਸੰਸਥਾਵਾਂ ਕੈਨੇਡਾ ਵਿੱਚ ਟਰੱਕਾਂ ਅਤੇ ਬੱਸਾਂ ਦੇ ਟਾਇਰ ਬਣਾਉਣ ਵਾਲੇ ਸਭ ਤੋਂ ਵੱਡੇ ਉਤਪਾਦਕਾਂ ਨੂੰ ਰਿਪ੍ਰਜੈਂਟ ਕਰਦੀਆਂ ਨੇ ਇਹਨਾਂ ਕੈਨੇਡੀਅਨ ਕੰਪਨੀਆਂ ਦਾ ਕਹਿਣਾ ਹੈ ਕਿ ਚੀਨ ਤੋਂ ਆ ਰਹੇ ਸਸਤੇ ਟਾਇਰਾਂ

ਦੀ ਵੱਧਦੀ ਗਿਣਤੀ ਕਾਰਨ ਕਾਰੋਬਾਰ ਨੂੰ ਬਹੁਤ ਨੁਕਸਾਨ ਹੋ ਰਿਹਾ ਨਾਲ ਇਹਦੇ ਨਾਲ ਉਹਨਾਂ ਦੀ ਵਿਕਰੀ ਘਟ ਗਈ ਹੈ ਤੇ ਸ਼ੇਅਰ ਮਾਰਕੀਟ ਖੁਸ ਰਿਹਾ ਹੈ ਮੁਨਾਫਾ ਘਟਿਆ ਤੇ ਸਥਾਨਕ ਰੁਜ਼ਗਾਰ ਤੇ ਬੁਰਾ ਅਸਰ ਪਿਆ ਇਹਦਾ ਅਗਲੇ ਕਦਮ ਕੀ ਹੋ ਸਕਦੇ ਨੇ ਇਹ ਜਾਂਚ CBSA ਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਊਨਲ ਵਾਲੇ ਰਲ ਕੇ ਕਰਨਗੇ ਤੇ ਅਕਤੂਬਰ ਦੇ ਅਖੀਰ ਤੱਕ ਇਹ ਪਹਿਲਾਂ ਤਾਂ ਫੈਸਲਾ ਹੋਵੇਗਾ ਕਿ ਇਹਦੇ ਨਾਲ ਕੀ ਕੈਨੇਡੀਅਨ ਇੰਡਸਟਰੀ ਨੂੰ ਨੁਕਸਾਨ ਪਹੁੰਚ ਰਿਹਾ ਤੇ ਨਵੰਬਰ ਦੇ ਵਿੱਚ ਫੈਸਲਾ ਆਵੇਗਾ ਕਿ ਕੀ ਉਹ ਡੰਪਿੰਗ ਜਾਂ ਸਬਸਿਡੀ ਕੀਤੀ ਦਿੱਤੀ ਜਾ ਰਹੀ ਹੈ ਕੈਨੇਡਾ ਦੀ ਟਾਇਰ ਮਾਰਕੀਟ ਜਿਹੜੀ ਹੈ ਇਸ ਵਿੱਚ ਟਰੱਕਾਂ ਤੇ ਬੱਸਾਂ ਦੇ ਟਾਇਰ ਦੀ ਸਾਲਾਨਾ ਮਾਰਕੀਟ 1.2 ਬਿਲੀਅਨ ਡਾਲਰ ਦੀ ਹੈ ਇਹ ਜਾਂਚ ਕੈਨੇਡਾ ਦੇ ਸਪੈਸ਼ਲ ਇੰਪੋਰਟ ਮੇਜਰਸ ਐਕਟ ਜਿਹੜੇ ਨੇ ਉਹਨਾਂ ਦੇ ਵਿੱਚ ਕੀਤੀ ਜਾਂਦੀ ਹੈ ਜੋ ਕਿ ਇੱਥੇ ਦੀ ਇਕੋਨਮੀ ਨੂੰ ਗੈਰ ਵਾਜਬ ਵਿਦੇਸ਼ੀ ਵਪਾਰ ਤੋਂ ਬਚਾਉਂਦਾ ਜਿਹਦੇ ਨਾਲ ਨੌਕਰੀਆਂ ਵਗੈਰਾ ਦੀ ਬੱਚਤ ਹੁੰਦੀ ਹੈ ਸਾਲ 2025 ਦੇ ਵਿੱਚ ਇਸੇ ਤਰ੍ਹਾਂ ਸਰਕਾਰ ਇਹ ਕਹਿੰਦੀ ਹੈ ਕਿ 43,000 ਤੋਂ ਵੱਧ ਨੌਕਰੀਆਂ ਨੂੰ ਅਸੀਂ ਸੇਫ ਕੀਤਾ ਕਿਉਂਕਿ 3.3 ਬਿਲੀਅਨ ਡਾਲਰ ਦੇ ਨੂੰ ਅਸੀਂ ਐਂਟੀ ਡੰਪਿੰਗ ਡਿਊਟੀ ਸਮਾਨ 'ਤੇ ਲਾਈ ਸੀ ਜੇ ਇਹ ਦੋਸ਼ ਸਹੀ ਲੱਗਦੇ ਨੇ ਤਾਂ ਚੀਨ ਤੋਂ ਆਉਣ ਵਾਲੇ ਟਾਇਰਾਂ 'ਤੇ ਭਾਰੀ ਇੰਪੋਰਟ ਡਿਊਟੀ ਲੱਗ ਸਕਦੀ ਹੈ ਜਿਸ ਨਾਲ ਟਰਾਂਸਪੋਰਟੇਸ਼ਨ ਅਤੇ ਕਮਰਸ਼ਲ ਗੱਡੀਆਂ ਦੀ ਮਾਰਕੀਟ 'ਤੇ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਸੋ ਇਹ ਜਿਹੜੀ ਹੈ ਰਿਪੋਰਟ ਇਹ ਹੈ ਜੀ ਇੱਧਰ ਅਲਬਰਟਾ ਦੇ ਵਿੱਚ ਸੈਪਰੇਸ਼ਨ ਵਾਲਾ ਰੌਲਾ ਛਿੜਿਆ ਹੋਇਆ ਅਤੇ ਇਸ ਬਾਰੇ ਸਰਵੇਖਣ ਵੀ ਬੜੇ ਆ ਰਹੇ ਨੇ ਅਤੇ ਇੱਥੋਂ ਤੱਕ ਵੀ ਅੰਦਾਜ਼ੇ ਲੱਗੇ ਸੀ ਕਿ ਕੀ ਜਦੋਂ ਅਲਬਰਟਾ ਜੇ ਕਰ ਅਲਬਰਟਾ ਅਲੱਗ ਹੋ ਜਾਂਦਾ ਤਾਂ ਇਸ ਨੂੰ ਇੰਡੀਪੈਂਡੈਂਟ ਅਲਬਰਟਾ ਹੋਣ ਵਾਸਤੇ ਕਿੰਨਾ ਕੁ ਖਰਚਾ ਹੋਵੇਗਾ ਫਿਰ ਡੈਨੀਅਲ ਸਮਿਥ ਹੋਣਾਂ ਨੂੰ ਵੀ ਫਿਕਰ ਪਿਆ ਕਿ ਦੇਖੋ ਇਹਦੀ ਫੌਜ ਵੀ ਆਪਣੀ ਕਾਨੂੰਨ ਵੀ ਆਪਣੇ ਪੈਨਸ਼ਨ ਸਿਸਟਮ ਆਪਣਾ ਪਤਾ ਨਹੀਂ ਕੀ ਆਪਣਾ ਬਣਾਉਣਾ ਪਏਗਾ ਹੁਣ ਇੱਕ ਨਵੀਂ ਰਿਪੋਰਟ ਹੈ ਕੈਨੇਡਾ ਵੈਸਟ ਫਾਊਂਡੇਸ਼ਨ ਦੀ ਉਸਨੇ ਵਾਰਨਿੰਗ ਦਿੱਤੀ ਹੈ ਕਿ ਅਲਬਰਟਾ ਦਾ ਅਲੱਗ ਹੋਣੇ ਦੇ ਨਾਲ ਜਿਹੜੇ ਕੁਛ ਲੋਕਾਂ ਦੇ ਕੰਸਰਨ ਨੇ ਜਾਂ ਅਲਬਰਟਾ ਨੂੰ ਅਲੱਗ ਕਰਨ ਵਾਸਤੇ ਜਿਹੜੇ ਲੋਕਾਂ ਦੇ ਸਰਕਾਰ ਨਾਲ ਨਾਰਾਜ਼ਗੀਆਂ ਨੇ ਫੈਡਰਲ ਦੇ ਨਾਲ ਉਹ ਸਹੀ ਹੋ ਸਕਦੀਆਂ ਨੇ ਪਰ ਕੈਨੇਡਾ ਨਾਲੋਂ ਵੱਖਰੇ ਹੋ ਕੇ ਅਲਬਰਟਾ ਨੂੰ ਵੱਡਾ ਨੁਕਸਾਨ ਵੀ ਝੱਲਣਾ ਪੈ ਸਕਦਾ ਅਤੇ ਬਹੁਤ ਕੁਛ ਅਨਸਰਟਨ ਹੋਵੇਗਾ ਉਹ ਸ਼ੋਰ ਹੀ ਨਹੀਂ ਹੋਵੇਗਾ ਕਿ ਬਣੇਗਾ ਕੀ ਫਿਰ ਇੱਥੇ ਇਸ ਕੈਲਗਰੀ ਬੇਸਡ ਪਬਲਿਕ ਪਾਲਿਸੀ ਥਿੰਕ ਟੈਂਕ ਨੇ ਕਿਹਾ ਕਿ 200 ਬਿਲੀਅਨ ਡਾਲਰ ਦੀ ਕੀਮਤ ਹੋਵੇਗੀ ਇੰਡੀਪੈਂਡੈਂਟ ਅਲਬਰਟਾ ਨੂੰ ਸੈਟਅਪ ਕਰਨ ਲਈ ਅਤੇ ਵਾਰਨਿੰਗ ਵੀ ਦਿੱਤੀ ਹੈ ਕਿ ਪ੍ਰੋਵਿੰਸ ਦੀ ਇਕੋਨਮੀ ਜਿਹੜੀ ਆ ਸੁੰਗੜ ਸਕਦੀ ਹੈ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਅਲਬਰਟਾ ਜੋ ਕਿ ਕਨਫੈਡਰੇਸ਼ਨ ਦੇ ਵਿੱਚ ਹੈ ਇਸ ਦੇ ਨਾਲ ਪੋਟੈਂਸ਼ੀਅਲ ਸੈਪਰੇਸ਼ਨ ਇਸ਼ੂਜ਼ ਜਿਹੜੇ ਨੇ ਜਾਂ ਹੋਰ ਕੋਈ ਚੀਜ਼ਾਂ ਹੈਗੀਆਂ ਨੇ ਇੰਡੀਜਨਸ ਰਾਈਟਸ ਮਾਰਕੀਟ ਐਕਸੈਸ ਲੇਬਰ ਸਪਲਾਈ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਸ ਪੂਰੇ ਮੁਲਕ ਦੇ ਨਾਲ ਹੀ ਸੰਬੋਧਿਤ ਕਰਦੀ ਹੈ ਜੇ ਅਲੱਗ ਹੋ ਗਿਆ ਫਿਰ ਆਪਣੇ ਤੌਰ 'ਤੇ ਕਿਵੇਂ ਹੈਂਡਲ ਕਰਨਗੇ ਇਸ ਵਿੱਚ ਕੁਛ ਬਿਜ਼ਨਸ ਕੌਂਸਲ ਆਫ ਅਲਬਰਟਾ ਦੇ ਲੋਕ ਅਤੇ ਕੁਛ ਸਾਬਕਾ MLA ਹੋਰ ਇਸ ਤਰ੍ਹਾਂ ਦੇ ਲੋਕ ਕੈਨੇਡਾ ਵੈਸਟ ਫਾਊਂਡੇਸ਼ਨ ਦੇ ਵਿੱਚ ਹੈਗੇ ਨੇ ਅਤੇ ਇਕਨੋਮਿਕ ਕੌਨਸੀਕੁਐਂਸਿਸ ਜਿਹੜੇ ਨੇ ਕਿ ਆਰਥਿਕ ਸਿੱਟੇ ਜਿਹੜੇ ਨੇ ਉਹ ਅਲਬਰਟਾ ਨੂੰ ਭੁਗਤਣੇ ਪੈ ਸਕਦੇ ਨੇ ਕਿ ਇੰਡੀਪੈਂਡੈਂਟ ਅਲਬਰਟਾ ਨੂੰ ਸੈਟਅਪ ਕਰਨ ਲਈ 200 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਅਤੇ 50 ਬਿਲੀਅਨ ਡਾਲਰ ਦੀ ਸਾਲਾਨਾ ਜਿਹੜੀ ਕੋਸਟ ਹੈ ਉਹ ਸਹਿਣੀ ਪੈ ਸਕਦੀ ਹੈ ਅਤੇ ਇਹਦੇ ਵਿੱਚ ਅਲਬਰਟਾ ਨੂੰ ਫੈਡਰਲ ਨੈੱਟ ਜਿਹੜਾ ਕਰਜ਼ਾ ਹੈ ਉਹਦਾ ਵੀ ਹਿੱਸਾ ਲੈਣਾ ਪਵੇਗਾ ਅਤੇ ਟ੍ਰੇਡ ਐਗਰੀਮੈਂਟ ਕਰਨੇ ਪੈਣਗੇ ਅਤੇ ਫੈਡਰਲ ਟ੍ਰਾਂਸਫਰ ਜਿਹੜੇ ਹੈਲਥ ਕੇਅਰ ਦੇ ਨੇ ਚਾਈਲਡ ਕੇਅਰ ਦੇ ਨੇ ਸਾਰੀਆਂ ਚੀਜ਼ਾਂ ਦੇ ਉਹ ਵੱਖਰੇ ਲੈਣੇ ਪੈਣਗੇ ਅਤੇ ਇਹ ਵੀ ਕੈਲਕੂਲੇਟ ਕੀਤਾ ਜਾ ਰਿਹਾ ਕਿ ਅਲਬਰਟਾ ਵਿੱਚ ਜਿਹੜਾ ਕਰਜ਼ਾ ਹੈ ਪਰ ਪਰਸਨ ਦਾ ਉਹ ਪੋਸਟ ਸੈਪਰੇਸ਼ਨ 'ਤੇ ਵੱਧ ਜਾਵੇਗਾ ਸੋ ਵਰਕਰ 'ਤੇ ਸਟੂਡੈਂਟਸ 'ਤੇ ਹਰ ਚੀਜ਼ 'ਤੇ ਅਸਰ ਪਵੇਗਾ ਅਤੇ ਕੋਨਸਟੀਟਿਊਸ਼ਨਲ ਕੁਐਸਚਨ ਇਹ ਵੀ ਹੋਵੇਗਾ ਕਿ ਇਹ ਕਿੰਨਾ ਕੁ ਜਿਹੜਾ ਹੈ ਸੈਪਰੇਟਿਸਟ ਜਿਹੜੇ ਸੈਪਰੇਟ ਹੋ ਕੇ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਚਲਾ ਸਕਣਗੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਦੇ ਮਾਨਸ ਹੋਰਾਂ ਨਾਲ 587-8-32-1200 'ਤੇ ਸੰਪਰਕ ਕਰ ਸਕਦੇ ਹੋ YYC ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਤੁਹਾਡੇ ਘਰ ਵਿੱਚ ਅਗਰ ਬਜ਼ੁਰਗ ਨੇ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ ਉਸੇ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਵਿੱਚ

ਸਨਰੇਜ ਏਰੀਏ ਦੇ ਵਿੱਚ ਹੈ ਉਹ ਅਸੇ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲਦਾ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ 587-6147-4496 ਉਹ ਅਸੇ ਸਮਾਈਲ ਮੈਡੀਕਲ ਪੰਜਾਬ ਇੰਸ਼ੋਰੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਤੁਸੀਂ ਇਹਨਾਂ ਨਾਲ 403-404-3500 ਤੇ ਸੰਪਰਕ ਕਰ ਸਕਦੇ ਹੋ ਜੀ ਹੋਰ ਖਬਰਾਂ ਦੇ ਵਿੱਚ ਆਪ ਜੀ ਨਾਲ ਸਾਡੇ ਕੋਲ ਸਮਾਂ ਥੋੜਾ ਜਿਹਾ ਘੱਟ ਹੈ ਅਲਬਰਟਾ ਦੇ ਵਿੱਚ ਅਲਬਰਟਾ ਸਰਕਾਰ ਨੇ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਹਾਈਵੇ 2 ਦੇ ਉੱਪਰ ਕੁਛ ਹਿੱਸੇ ਤੇ 120 ਦੀ ਰਫ਼ਤਾਰ ਕਰਕੇ ਚੈੱਕ ਕੀਤਾ ਸੀ ਲਿਡਿਊਕ ਜੋ ਐਡਮਿੰਟਨ ਦੇ ਲਾਗੇ ਸ਼ਹਿਰ ਹੈ ਲਿਡਿਊਕ ਤੋਂ ਕੈਲਗਰੀ ਵੱਲ ਨੂੰ ਜੋ ਹਾਈਵੇ ਨਿਕਲਦਾ ਉਸ ਵਿੱਚ 22 ਕਿਲੋਮੀਟਰ ਇਹੋ ਜਿਹਾ ਜਿਹੜੇ ਸੀ ਜਿੱਥੇ ਸਪੀਡ ਜਿਹੜੀ ਸੀ 110 ਤੋਂ 220 ਕਰ ਦਿੱਤੀ ਗਈ ਸੀ ਅਪ੍ਰੈਲ ਮਹੀਨੇ ਵਿੱਚ ਅਤੇ ਸਰਕਾਰ ਜਾਂ ਜਿਹੜੀ ਪੁਲਿਸ ਹੈ ਜਾਂ ਹੋਰ ਹੈ ਫਿਰ ਇਹ ਪਾਇਲਟ ਜ਼ੋਨ ਜਿਹੜਾ ਇਹ ਜਿਹੜਾ ਸੀ 22 ਕਿਲੋਮੀਟਰ ਦਾ ਇਹਨੂੰ ਮੋਨੀਟਰ ਕੀਤਾ ਗਿਆ ਕਿ ਇੱਥੇ ਲੋਕ ਕਿੰਨੀ ਕੁ ਰਫ਼ਤਾਰ 'ਤੇ ਚੱਲਦੇ ਨੇ ਸਾਰੀ ਔਸਤ ਕੱਢੀ ਗਈ ਡਰਾਈਵਿੰਗ ਸਪੀਡ ਹਾਦਸੇ ਕਿੰਨੇ ਕੁ ਹੋਏ ਡਰਾਈਵਰ ਐਕਸਪੀਰੀਅੰਸ ਕੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਐਂਡ ਇਕਨੋਮਿਕ ਕੋਰੀਡੋਰ ਵਾਲਿਆਂ ਨੇ ਹੁਣ ਉਹਦੇ ਅੰਕੜੇ ਜਾਰੀ ਕੀਤੇ ਨੇ ਉਹ ਕਹਿੰਦੇ ਨੇ ਕਿ 29 ਮਈ ਤੋਂ ਜੁਲਾਈ 29 ਤੱਕ ਪਾਇਲਟ ਜ਼ੋਨ ਦੇ ਵਿੱਚ ਲੋਕ 119.6 ਕਿਲੋਮੀਟਰ ਦੀ ਰਫ਼ਤਾਰ 'ਤੇ ਗੱਡੀ ਚਲਾਉਂਦੇ ਦੇਖੇ ਗਏ ਜਦਕਿ 2025 ਦੇ ਵਿੱਚ ਐਵਰੇਜ ਸਪੀਡ 118 ਸੀ ਔਰ ਸਰਕਾਰ ਦੇ ਮੁਤਾਬਕ ਇਸ ਜ਼ੋਨ ਦੇ ਵਿੱਚ 20 ਮਈ ਤੋਂ ਲੈ ਕੇ ਜੁਲਾਈ 29 ਤੱਕ ਇਸ ਸਾਲ 6 ਹਾਦਸੇ ਹੋਏ ਐਕਸੀਡੈਂਟ ਹੋਏ ਜਦਕਿ ਇਸ ਤੋਂ ਪਹਿਲਾਂ 6 ਤੋਂ 8 ਹੁੰਦੇ ਨੇ ਤੇ ਸੋ ਇਸ ਕਰਕੇ ਇਹ ਐਵਰੇਜ ਵੀ ਡਾਊਨ ਹੈ RCMP ਟ੍ਰੈਫਿਕ ਸਰਵਿਸ ਐਨਾਲਿਸਟ ਨੇ ਕਿਹਾ ਕਿ ਪਾਇਲਟ ਜ਼ੋਨ ਦੇ ਵਿੱਚ 5 ਮਈ ਤੋਂ ਲੈ ਕੇ ਜੁਲਾਈ 17 ਤੱਕ 71 ਕੋਲੀਜਨ ਹੋਏ ਇਸ ਹਾਦਸੇ ਵਿੱਚ ਇਹ ਹਾਦਸੇ ਘਟੇ ਜਦਕਿ ਇਸ ਤੋਂ ਪਹਿਲਾਂ ਜਿਹੜੇ ਸੀ ਇਹ 4 ਮਈ ਤੋਂ ਜੁਲਾਈ 26 ਤੱਕ ਜਿਹੜੇ ਸੀ 85 ਰਿਕਾਰਡ ਕੀਤੇ ਗਏ ਸੀ ਇਸੇ ਪਾਇਲਟ ਜ਼ੋਨ ਦੇ ਵਿੱਚ ਇਸ ਸਾਲ 434 ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਜੋ ਕਿ 16% ਘੱਟ ਨੇ ਇੱਕ ਸਾਲ ਪਹਿਲਾਂ ਨਾਲੋਂ ਅਤੇ ਲੋਕ ਪਸੰਦ ਕਰ ਰਹੇ ਨੇ ਅਤੇ ਇਸ ਬਾਰੇ ਕਿਹਾ ਜਾ ਰਿਹਾ ਕਿ ਕੁਛ ਚੀਜ਼ਾਂ ਜਿਹੜੀਆਂ ਨੇ ਇਹ ਵੀ ਨੋਟ ਕੀਤਾ ਗਿਆ ਕਿ ਇਹ ਅਨਸੇਫ ਨਹੀਂ ਹੈ ਪਰ ਕੁਛ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਪਹਿਲਾਂ ਵੀ 110 'ਤੇ ਹੀ ਜਾਂਦੇ ਸੀ ਹੁਣ ਵੀ 110 'ਤੇ ਜਾਂਦੇ ਅਤੇ ਕਈ ਲੋਕ ਜਿਹੜੇ ਨੇ 120 ਵਾਲੇ ਜ਼ੋਨ ਦੇ ਵਿੱਚ 130 ਵਗੈਰਾ 'ਤੇ ਵੀ ਜਾਂਦੇ ਦੇਖੇ ਗਏ ਔਸਤ 119 ਦੀ ਨਿਕਲੀ ਹੈ ਜੀ ਸੋ ਇਸ ਦੇ ਵਿੱਚ ਪਾਇਲਟ ਜਿਹੜੇ ਪ੍ਰੋਜੈਕਟ ਦੇ ਬਾਰੇ ਕੁਛ ਲੋਕ ਤਾਂ ਇਹ ਕਹਿੰਦੇ ਨੇ ਕਿ ਇਹ ਕਾਮਯਾਬ ਹੈ ਜਾਂ ਨਹੀਂ ਹੈ ਇਹਦੇ ਬਾਰੇ ਅਸੀਂ ਅਜੇ ਨਹੀਂ ਗੱਲ ਕਰ ਸਕਦੇ ਪਰ ਇਹ ਲੱਗਦਾ ਕਿ ਸਰਕਾਰ ਇਸ ਨੂੰ ਅੱਗੇ ਵਧਾਵੇਗੀ ਕੁਛ ਲੋਕਲ ਖਬਰਾਂ ਜਿਹੜੀਆਂ ਨੇ ਉਹ ਆਪ ਜੀ ਨਾਲ ਸਾਂਝੇ ਕਰਦੇ ਹਾਂ ਕੈਲਗਰੀ ਦੇ ਵਿੱਚ ਸਾਊਥ ਈਸਟ ਦੇ ਵਿੱਚ ਲੈਂਡ ਫਿਲ ਜੋ ਹੈ ਉੱਥੇ ਸਾਊਥ ਈਸਟ ਦੇ ਵਿੱਚ ਅੱਗ ਲੱਗੀ ਹੈ ਜਿਸ ਨਾਲ ਏਅਰ ਕੁਆਲਿਟੀ ਨੋਟੀਫਿਕੇਸ਼ਨ ਵੀ ਜਿਹੜਾ ਜਾਰੀ ਕੀਤਾ ਗਿਆ ਅਤੇ ਇਸ ਬਾਰੇ ਕੈਲਗਰੀ ਫਾਇਰ ਡਿਪਾਰਟਮੈਂਟ ਨੇ ਰੈਜੀਡੈਂਟਸ ਨੂੰ ਨੋਟੀਫਾਈ ਕੀਤਾ ਕਿ ਸਮੋਕ ਜਿਹੜਾ ਹੈ ਇਸ ਲੈਂਡ ਫਿਲ ਦੇ ਵਿੱਚੋਂ ਕੂੜੇ ਦਾ ਜੋ ਅੰਬਾਰ ਲੱਗਾ ਹੋਇਆ ਉਸ ਵਿੱਚੋਂ ਅੱਗ ਲੱਗੀ ਹੈ ਅਤੇ ਉਹਦੇ ਨਾਲ ਧੂੰਆਂ ਆਸੇ ਪਾਸੇ ਫੈਲੇਗਾ ਅਤੇ ਇਹ ਕਾਫੀ ਦੇਰ ਲੱਗੀ ਰਹਿ ਸਕਦੀ ਹੈ ਅਫੀਸ਼ਲਸ ਨੇ ਕਿਹਾ ਕਿ ਫਾਇਰ ਡਿਪਾਰਟਮੈਂਟ ਨੂੰ ਕਾਲਾਂ ਮਿਲੀਆਂ ਧੂੰਏ ਦੇ ਬਾਰੇ ਅਤੇ ਅੱਗ ਦੇ ਬਾਰੇ ਬਾਰਲੋ ਟ੍ਰੇਲ ਅਤੇ ਸ਼ੈਫਰਡ ਰੋਡ ਦੇ ਬਾਰੇ ਕੱਲ੍ਹ ਐਤਵਾਰ ਅਤੇ ਜਦੋਂ ਉੱਥੇ ਪਹੁੰਚੇ ਅਤੇ ਕਰੂਜ਼ ਨੂੰ ਵੱਡੀ ਅੱਗ ਜਿਹੜੀ ਆ ਉੱਥੇ ਮਿਲੀ ਐਕੋ ਰੀਸਾਈਕਲਿੰਗ ਐਂਡ ਪ੍ਰਾਈਵੇਟ ਲੈਂਡ ਫਿਲ ਜਿਹੜਾ ਹੈ ਜੀ ਇਹਦੇ ਵਿੱਚ ਕਹਿੰਦੇ ਨੇ ਕਿ ਪੂਰ ਰੋਡਸ ਹੈਗੀਆਂ ਨੇ ਸਾਈਡ ਦੀਆਂ ਵੈਟ ਕੰਡੀਸ਼ਨ ਨੇ ਅਤੇ ਐਕਸੈਸ ਨਹੀਂ ਹੈ ਇਸ ਕਰਕੇ ਸਾਨੂੰ ਬੁਝਾਉਣ ਦੇ ਵਿੱਚ ਵੀ ਮੁਸ਼ਕਲ ਪੇਸ਼ ਆ ਰਹੀ ਹੈ ਸਿਟੀ ਫਾਇਰ ਫਾਈਟਰ ਵਾਲੇ ਅੱਜ ਵੀ ਲੱਗੇ ਹੋਏ ਨੇ ਅਤੇ ਉਹ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਜੇ ਕੁਛ ਇਲਾਕਿਆਂ ਦੇ ਵਿੱਚ ਧੂੰਆਂ ਇਸ ਦਾ ਜਾ ਰਿਹਾ ਹੈ ਜੀ ਅਤੇ ਇਸ ਨੂੰ ਕਈ ਜਗ੍ਹਾ 'ਤੇ ਜਿਹੜੀ ਏਅਰ ਕੁਆਲਿਟੀ ਵਾਰਨਿੰਗ ਦਿੱਤੀ ਗਈ ਹੈ ਕੈਲਗਰੀ ਪੁਲਿਸ ਨੇ ਇਹ ਕਿਹਾ ਹੈ ਕਿ ਇੱਕ 19 ਸਾਲਾਂ ਦਾ ਮੋਟਰਸਾਈਕਲ ਸਵਾਰ ਉਸਦੀ ਮੌਤ ਹੋ ਗਈ ਹੈ ਸ਼ੁੱਕਰਵਾਰ ਨੂੰ ਇਹ ਇਵਨਸਟਨ ਦੇ ਏਰੀਏ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿ ਦੱਸਿਆ ਜਾਂਦਾ ਹੈ ਕਿ 19 ਸਾਲਾਂ ਦਾ ਮੋਟਰਸਾਈਕਲ 'ਤੇ ਜਾ ਰਿਹਾ ਸੀ ਜਦੋਂ ਬੇਕਾਬੂ ਹੋ ਕੇ ਉਸਦਾ ਮੋਟਰਸਾਈਕਲ ਇੱਕ ਫਾਇਰ ਹਾਈਡਰੈਂਟ ਦੇ ਵਿੱਚ ਲੱਗਾ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਪਤਾ ਲਾਉਣ ਲਈ ਕਿ ਕਿਤੇ ਉਹ ਤੇਜ਼ ਤਾਂ ਨਹੀਂ ਸੀ ਪੁਲਿਸ ਵਾਲੇ ਇਹ ਵੀ ਦੇਖ ਰਹੇ ਨੇ ਇੱਕ ਬਲੈਕ ਹੈਲਮਟ ਜਿਹੜਾ ਹੈ ਉਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਬੜਾ ਭੈੜਾ ਇਹ ਹਾਦਸਾ ਜਿਹੜਾ ਹੋਇਆ ਜੀ

ਮੋਟ ਮੈਕਡੋਗਲ ਦੇ ਨੇੜੇ ਕੈਨਾਨਾਸਕਸ ਕਾਉਂਟੀ ਦੇ ਨੇੜੇ ਲਾਗੇ ਹੈ ਜੋ ਦੋ ਵਿਅਕਤੀ ਦੀ ਮੌਤ ਹੋਈ ਹੈ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸਨ ਤੇ ਬੋਡੀਜ਼ ਰਿਕਵਰ ਕੱਲ ਤੱਕ ਨਹੀਂ ਹੋਈਆਂ ਸੀ ਅਜੇ ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੈ ਇੱਕ ਵੱਡੀ ਕੰਪਨੀ ਜੈਗੁਰ ਲੈਂਡ ਰੋਵਰ ਜਿਸ ਨੂੰ ਕਿ ਟਾਟਾ ਓਨ ਕਰਦੀ ਹੈ ਇੰਡੀਆ ਦੀ ਕੰਪਨੀ ਜੈਗੁਰ ਲੈਂਡ ਰੋਵਰ ਵਾਲੇ 4000 ਨੌਕਰੀਆਂ ਦੀਆਂ ਕਟੌਤੀਆਂ ਕਰ ਰਹੇ ਨੇ ਕਹਿੰਦੇ ਨੇ ਕਿ ਚਾਈਨੀਜ਼ ਕੰਪੀਟੀਸ਼ਨ USA ਦੇ ਟੈਰਿਫ ਤੇ ਇਲੈਕਟ੍ਰਿਕ ਵਹੀਕਲ ਵੱਲ ਨੂੰ ਜੋ ਮੋੜ ਕੱਟਣਾ ਪੈ ਰਿਹਾ ਉਸ ਨਾਲ ਬਹੁਤ ਸਾਨੂੰ ਮੁਸ਼ਕਲ ਆ ਰਹੀ ਹੈ ਜੈਗੁਰ ਲੈਂਡ ਰੋਵਰ ਦੇ ਲੰਬੇ ਸਮੇਂ ਦੇ ਇਸ਼ੂ ਜਿਹੜੇ ਨੇ ਇੱਕ ਸਾਈਬਰ ਅਟੈਕ ਹਮਲਾ ਵੀ ਹੋਇਆ ਸੀ ਕੰਪਨੀ ਤੇ ਇਹ ਕੰਪਨੀ ਜਿਸ ਦੇ ਕਿ ਦੁਨੀਆ ਭਰ ਵਿੱਚ 43,000 ਮੁਲਾਜ਼ਮ ਨੇ ਇਹਨਾਂ ਨੂੰ ਇੱਕ ਮਹੀਨਾ ਪ੍ਰੋਡਕਸ਼ਨ ਬੰਦ ਰੱਖਣੀ ਪਈ ਸੀ ਕੰਪਨੀ ਦੇ ਚੀਫ ਐਗਜ਼ੈਕਟਿਵ PV ਬਾਲਾ ਜੀ ਨੇ ਕਿਹਾ ਕਿ ਇਹ ਕੰਪਨੀ ਜਿਹੜੀ ਹਰ ਇੱਕ ਨੂੰ ਸਪੋਰਟ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ ਤੇ ਹੋਈਆਂ ਭੁੱਲਾਂ ਚੁੱਕਾਂ ਲਈ ਸ਼ਮਾ ਜੀ ਸਤਿ ਸ੍ਰੀ ਅਕਾਲ ਅਗਲਾ ਪ੍ਰੋਗਰਾਮ ਅੰਮ੍ਰਿਤ ਬਰਾੜ ਜੀ ਪੇਸ਼ ਕਰ ਰਹੇ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼

0: ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: नमस्कार सलाम याली मदद सत श्री अकाल वेरी गुड इवनिंग टू कैलगरी आप सबका स्वागत है हमारे प्रोग्राम आपकी आवाज में आप सुन रहे हैं रेडियो सुर संगम ओनली ऑन 94.7 FM पर मैं हूं आपका होस्ट आपका दोस्त अमृत बराड़ आप सबका अपने इस प्रोग्राम में हार्दिक स्वागत करता हूं और आशा करता हूं कि आप सब मस्त होंगे व्यस्त होंगे और स्वस्थ होंगे सो दोस्तों जैसे कि पिछली वीक मैंने आपसे कहा था कि जितना कैलगरी में हमें अच्छा मौसम मिल रहा है उसको आप एंजॉय करें मस्त मस्ती करें बाहर निकलें और जितने भी इवेंट्स हैं उनको आप जरूर जरूर अटेंड करें ताकि सर्दी आने से पहले जो कि मौसम की तब्दीली की वजह से हम लोग बाहर नहीं निकल पाएंगे वो हम जरूर उसको एंजॉय कर सकें तो कैलगरी का मौसम जो है थोड़ा सा उसका मिजाज चेंज हो चुका है और ठंड और बारिश दोनों का मिला जुला जो सरकार है वो आपको देखने को मिल रही है लेकिन स्टिल हमारे बहुत सारे ऐसे इवेंट्स हैं जो अभी होने बाकी हैं तो चाहे बारिश हो और चाहे ठंड पड़े चाहे स्नो हो मेरे ख्याल से वो ऐसे अमेजिंग इवेंट्स होते हैं जो कि आपको जरूर अटेंड करने चाहिए ऐसा ही एक अमेजिंग इवेंट है ICMF जो कि है इंडियन क्लासिकल म्यूजिक फेस्टिवल जो कि हर साल हमारे लिए लेकर आते हैं हमारे अपने सर्व अकाल म्यूजिक सोसाइटी ऑफ कैलगरी और ये प्रोग्राम इतना अमेजिंग होता है जिसमें हम लोग अपने इंडिया के मैं कह सकता हूं जो कि हमारी सभ्यता है हमारा जो कल्चर है उसके साथ हम लोग मिल जाते हैं तो उस अमेजिंग इवेंट के बारे में बताने के लिए आज हमारे साथ जुड़े हैं भाई हरजीत सिंह जी जो कि हमें बताएंगे कि इस प्रोग्राम में क्या होने वाला है और क्या क्या हमें देखने

0: को मिलेगा। तो आइए उनका स्वागत करते हैं और जानते हैं इस प्रोग्राम के बारे में। पाजी बहुत बहुत सत श्री अकाल, इस प्रोग्राम च बहुत बहुत स्वागत।
1: बहुत बहुत धन्यवाद जी। सारे सर्वकाल म्यूजिक सोसाइटी नूं जदों ही लोड़ पई ते साडे बहुत ही प्यारे अजीज जनाब अमृत बराड़ साहब हमेशा सानू इस चीज का माण है ते कि मौका दिंदे ने। सर्वकाल म्यूजिक सोसाइटी ओ कैलगरी दे बिहाफ ते ते मेरे वालों ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਭਾਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ
1: ਗੁਰੂ।
0: ਮੈਂ ਤੁਹਾਨੂੰ ਕਿੰਨੇ ਸਾਲਾਂ ਤੋਂ ਜਾਣਦਾ ਤੇ ਆਪਾਂ ਇਹ ਦੇਖੀਏ ਕਿ ਕਿਸ ਥਾਂ ਤੋਂ ਆਪਾਂ ਸ਼ੁਰੂ ਕਰਿਆ ਸੀਗਾ ਤੇ ਅਸੀਂ ਕਿੱਥੇ ਪਹੁੰਚ ਗਏ। ਇਹ ਤੁਹਾਡੀ ਅਣਥੱਕ ਮਿਹਨਤ, ਅਣਥੱਕ ਤੁਹਾਡਾ ਜਿਹੜਾ ਪਿਆਰ ਹੈਗਾ ਕਲਾਸੀਕਲ ਮਿਊਜ਼ਿਕ ਲਈ, ਸਾਡੇ ਕਲਚਰ ਲਈ, ਆਪਣੇ ਆਪਣੀ ਸਭਿਅਤਾ ਲਈ, ਉਹਨੂੰ ਉਹ ਦਰਸਾਉਂਦਾ ਇੱਥੇ। ਇਹ ਸਿਰਫ ਇਹ ਨਹੀਂ ਹੈਗਾ ਕਿ ਅਸੀਂ ਇਵੈਂਟ ਕਰਾ ਰਹੇ ਹਾਂ, ਤੁਸੀਂ ਦਿਲੋਂ ਇਹ ਇਵੈਂਟ ਨੂੰ ਪਿਆਰ ਕਰਦੇ ਹੋ, ਤੁਸੀਂ ਇਹਦੀ ਤਿਆਰੀ ਕਰਦੇ ਹੋ ਤੇ ਇੱਕ ਦਿਨ ਦਾ ਇਵੈਂਟ ਅੱਜ ਤਬਦੀਲ ਹੋ ਕੇ ਤਿੰਨ ਦਿਨਾਂ ਦੇ ਇਵੈਂਟ ਚ ਆ ਗਿਆ। ਦੈਟ ਇਜ਼ ਅਮੇਜ਼ਿੰਗ, ਅਮੇਜ਼ਿੰਗ। ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ। ਤੇ ਮੈਂ ਹੁਣ ਪੋਸਟਰ ਦੇਖ ਰਿਹਾ ਸੀਗਾ ਤੇ ਮੈਂ ਜੇ ਤੁਹਾਡੇ ਪਹਿਲੇ ਪੋਸਟਰ ਨਾਲ ਆਪਾਂ ਇਹਨੂੰ ਕੰਪੇਅਰ ਕਰੀਏ ਤੇ ਨੰਬਰ ਆਫ ਜਿਹੜੇ ਆਪਣੇ ਆਪਾਂ ਹਮੇਸ਼ਾ ਕਹਿੰਦੇ ਸੀ ਯਾਰ ਆਪਾਂ ਲੋਕਾਂ ਜੋੜਦੇ ਕਿਉਂ ਨੀ, ਲੋਕ ਜੁੜਦੇ ਕਿਉਂ ਨੀ ਸਾਡੇ ਨਾਲ। ਅੱਜ ਆਪਾਂ ਦੇਖੀਏ ਆਪਣੇ ਕੋਲ ਕਿੰਨੇ ਸਪੋਂਸਰਸ ਹੈਗੇ ਨੇ ਰੱਬ ਦੀ ਕਿਰਪਾ ਨਾਲ। ਇਹ ਤੁਹਾਡੀ ਮਿਹਨਤ ਹੀ ਹੈਗੀ ਹੈ ਜਿਹੜੀ ਕਿ ਰੰਗ ਲਾ ਰਹੀ ਹੈ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ। ਚਲੋ ਜੀ, ਇਹ ਹੁਣ ਆਪਾਂ ਗੱਲ ਕਰਦੇ ਹਾਂ ਇਵੈਂਟ ਬਾਰੇ। ਤਿੰਨ ਦਿਨ ਦਾ ਇਵੈਂਟ
1: ਜੀ,
0: ਪਹਿਲਾਂ ਤਾਂ ਦੱਸੋ ਕਿ ਕੀ ਕੀ ਹੋਣ ਵਾਲਾ ਇਹਦੇ ਚ।
1: ਵਾਹ ਜੀ, ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਔਰ ਖਾਸ ਤੌਰ ਤੇ ਇਹ ਮੇਰੇ ਖਿਆਲ ਦੇ ਵਿੱਚ ਕੈਲਗਰੀ ਦੇ ਵਿੱਚ ਫਸਟ ਟਾਈਮ ਹੋਣ ਜਾ ਰਿਹਾ। ਪਹਿਲਾਂ ਦੋ ਦਿਨ ਦਾ ਸੀ, ਤਿੰਨ ਦਿਨ ਦਾ ਪ੍ਰੋਗਰਾਮ ਕਰਦੇ ਰਹੇ ਹਾਂ, ਪਰ ਇਸ ਜਿਹੜੇ ਆਰਟਿਸਟ ਇਸ ਸਾਲ ਆ ਰਹੇ ਨੇ ਉਹ ਆਪਣੇ ਆਪ ਦੇ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਤਿੰਨੇ ਦਿਨ, ਪਹਿਲਾ ਦਿਨ ਕਿਉਂਕਿ ਸਾਡੇ ਕਲਾਸੀਕਲ ਮਿਊਜ਼ਿਕ ਦੇ ਵਿੱਚ ਘਰਾਣੇ ਨੇ, ਉਹਨਾਂ ਘਰਾਣਿਆਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮੇਨ ਜਿਹਨੂੰ ਆਪਾਂ ਖਲੀਫਾ ਕਹਿ ਦਿੰਦੇ ਹਾਂ, ਤੇ ਜਿਸ ਤਰ੍ਹਾਂ ਪਹਿਲੇ ਦਿਨ ਸਟਾਰਟਿੰਗ ਹੋ ਰਹੀ ਹੈ ਸਾਡੇ ਹੀ ਸ਼ਹਿਰ ਦੇ ਕੈਲਗਰੀ ਦੇ ਇੱਕ ਬਹੁਤ ਹੀ ਮਹਾਨ ਆਰਟਿਸਟ ਜਨਾਬ ਡਾਕਟਰ ਰੌਨ, ਜਿਹੜੇ ਕਿ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਐਜ ਏ ਪ੍ਰੋਫੈਸਰ ਨੇ, ਤੇ ਉਹਨਾਂ ਨੇ ਇੱਕ ਸਾਜ਼ ਇਜਾਦ ਕੀਤਾ ਜਿਹਦਾ ਨਾਂ ਹੈ ਮਰਿੰਬਾ
0: ਜੀ।
1: ਸਾਜ਼ ਬਣ ਗਿਆ ਤੇ ਉਸ ਲੋਕਾਂ ਨੇ ਦੇਖਿਆ ਕਿ ਇਹ ਸਾਜ਼ ਤੋਂ ਵੈਸਟਰਨ ਹੈ, ਲੇਕਿਨ ਉਹਨਾਂ ਨੇ ਉਹਨਾਂ ਦੇ ਦਿਮਾਗ ਚ ਇਹ ਗੱਲ ਆਈ ਕਿ ਇਹ ਜਿਹੜਾ ਸਾਜ਼ ਹੈ ਇਹਦੇ ਤੇ ਵੈਸਟਰਨ ਮਿਊਜ਼ਿਕ ਹੈ ਜਿਹੜਾ ਉਹ ਨਹੀਂ ਪਲੇ ਕਰਨ ਵਾਲਾ, ਇਹ ਸਾਜ਼ ਹੈ ਤੇ ਕਲਾਸੀਕਲ ਮਿਊਜ਼ਿਕ ਵਜਣਾ ਚਾਹੀਦਾ। ਉਹਨਾਂ ਨੇ ਬੜੀ ਮਿਹਨਤ ਕਰਕੇ ਫਿਰ ਇਸ ਸਾਜ਼ ਨੂੰ ਅੱਗੇ ਲੈ ਕੇ ਆਏ, ਪੂਰੀ ਦੁਨੀਆਂ ਚ ਪ੍ਰਚਾਰਿਆ ਤੇ ਅੱਜ ਪੂਰੀ ਦੁਨੀਆਂ ਦੇ ਇਸ ਸਾਜ਼ ਦੇ ਬਹੁਤ ਵੱਡੇ ਆਰਟਿਸਟ ਨੇ, ਉਸਤਾਦ ਨੇ, ਤੇ ਇਹ ਉਹਨਾਂ ਦੀ ਸ਼ੁਰੂਆਤ ਹੈ ਪ੍ਰੋਗਰਾਮ ਦੇ ਵਿੱਚ। ਤੇ ਸੈਕਿੰਡ ਪਰਫਾਰਮੈਂਸ ਹੈ ਜਿਹੜੀ ਇਹਦੇ ਵਿੱਚ ਸਾਡੇ ਇੰਡੀਆ ਦੇ ਅਜਰਾੜਾ ਘਰਾਣਾ ਦੇ ਉਸਤਾਦ ਅਕਰਮ ਖਾਨ ਸਾਹਿਬ, ਜਿਹੜੇ ਕਿ ਸਪੈਸ਼ਲ ਤੌਰ ਤੇ ਇਸ ਪ੍ਰੋਗਰਾਮ ਵਾਸਤੇ ਸਾਡੇ ਕੋਲ ਪਹੁੰਚ ਰਹੇ ਨੇ, ਕੈਲਗਰੀ ਦੇ ਵਿੱਚ ਸੈਕਿੰਡ ਪਰਫਾਰਮੈਂਸ ਉਹਨਾਂ ਦੀ ਹੋਏਗੀ। ਤੇ ਤੀਸਰਾ ਪ੍ਰੋਗਰਾਮ ਹੈ ਪਹਿਲੇ ਦਿਨ ਦਾ ਜਿਹੜਾ ਉਹ ਹੈ ਵਿਦੁਸ਼ੀ ਇੰਦਰਾਣੀ ਮੁਖਰਜੀ, ਜਿਹੜੇ ਕਿ ਬਹੁਤ ਹੀ ਅੱਛੇ ਠੁਮਰੀ ਦੇ ਅਤੇ ਬਹੁਤ ਅੱਛੇ ਆਰਟਿਸਟ ਕਲਾਸੀਕਲ ਮਿਊਜ਼ਿਕ ਦੇ ਨੇ, ਤੇ ਇਹ ਅਲੱਗ ਅਲੱਗ ਸਵਾਦ, ਅਲੱਗ ਅਲੱਗ ਜਿਹੜਾ ਜਾਇਕਾ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੇਗਾ ਕਿ। ਪਰ ਉਹਦੇ ਵਿੱਚ ਇੱਕ ਮੈਂ ਹੋਰ ਵੀ ਚੀਜ਼ ਤੁਹਾਨੂੰ ਸ਼ੇਅਰ ਕਰ ਦੇਣਾ ਤੁਹਾਡੇ ਸਾਰਿਆਂ ਦੇ ਨਾਲ ਕਿ ਅੱਜ ਜੋ ਸਮਾਂ ਚੱਲ ਰਿਹਾ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਅਸੀਂ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ, ਤੇ ਰੇਸਿਸਮ ਜਿਹੜਾ ਉਹ ਬਹੁਤ ਜ਼ਿਆਦਾ ਫੈਲ ਰਿਹਾ, ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਇਸ ਪੱਖ ਤੋਂ ਲੈ ਰਹੇ ਹਾਂ ਕਿ ਇਹ ਸਾਰੀ ਦੀ ਸਾਰੀ ਬਖਸ਼ਿਸ਼ ਹੈ ਜਿਹੜੀ ਸੰਗੀਤ ਹੈ, ਇਹ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਡਾਕਟਰ ਰੌਨ, ਜਿਹੜੇ ਕਿ ਇਹ ਕੈਨੇਡੀਅਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ। ਉਹਨਾਂ ਦੇ ਨਾਲ ਤਬਲੇ ਤੇ ਹਨ ਜਿਹੜੇ ਜੈਨ ਮੁਹੰਮਦ ਜਨਾਬ ਅਬਾਸ ਜੀ, ਜਿਹੜੇ ਜਿਹੜੇ ਕਿ ਸਾਡੇ ਕੈਲਗਰੀ ਦੀ ਯੂਨੀਵਰਸਿਟੀ ਦੇ ਵਿੱਚ ਹੀ ਪਹਿਲਾਂ ਸਟੂਡੈਂਟ ਰਹੇ, ਫਿਰ ਹੁਣ ਟੋਰਾਂਟੋ ਰਹਿੰਦੇ ਨੇ, ਬਹੁਤ ਵੱਡੇ ਅੱਛੇ ਤਬਲਾ ਨਵਾਜ਼ ਨੇ, ਉਹ ਸਪੈਸ਼ਲ ਤੌਰ ਤੇ ਉਹਨਾਂ ਦੇ ਨਾਲ ਆ ਰਹੇ ਨੇ ਇੱਥੇ। ਤੁਸੀਂ ਦੇਖੋ ਉਹ ਕ੍ਰਿਸਚਨ ਆਰਟਿਸਟ ਨੇ, ਕੈਨੇਡੀਅਨ, ਤੇ ਉਹਨਾਂ ਦੇ ਨਾਲ ਤਬਲੇ ਤੇ ਇੱਕ ਮੁਸਲਮਾਨ ਆਰਟਿਸਟ ਹੈ। ਸੈਕਿੰਡ ਪਰਫਾਰਮੈਂਸ ਇੱਕ ਤਬਲਾ ਵਾਦਕ ਨੇ, ਮੁਸਲਿਮ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ। ਉਹਨਾਂ ਦੇ ਨਾਲ ਸਰੰਗੀ ਤੇ ਪੰਡਿਤ ਜੀ ਨੇ, ਪੰਡਿਤ ਪੰਕਜ ਮਿਸ਼ਰਾ ਜੀ, ਤੇ ਬਹੁਤ ਵਧੀਆ ਇੱਕ ਸਿਸਟਮ ਬਣਿਆ।

0: ਹੈ ਤੇ ਬਾਅਦ ਵਿੱਚ ਇੰਦਰਾਣੀ ਜੀ ਤੇ ਉਹਨਾਂ ਦੇ ਨਾਲ ਜਿਹੜੇ ਤਬਲੇ ਤੇ ਨੇ ਔਰ ਬਹੁਤ ਵੱਡੇ ਹਾਰਮੋਨੀਅਮ ਪਲੇਅਰ ਆ ਨਿਰਵਾਨ ਚੱਕਰਵਰਤੀ ਉਹ ਆ ਰਹੇ ਨੇ ਇਸੇ ਤਰ੍ਹਾਂ ਹੀ ਜਿਹੜਾ ਸੈਕੰਡ ਡੇ ਦਾ ਪਰਫਾਰਮੈਂਸ ਹੈ ਉਹ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਰਿਕੁਐਸਟ ਕਰਾਂਗਾ ਕਿ ਜਿਹੜੇ ਸਰੋਦ ਸਾਜ ਹੈ ਇੱਕ ਸਾਡਾ ਬਹੁਤ ਮਿੱਠਾ ਸਾਜ ਆਪਣੇ ਆਪ ਦੇ ਵਿੱਚ ਉਸ ਸਾਜ ਬਾਰੇ ਦੱਸਣ ਦੀ ਲੋੜ ਨਹੀਂ ਹੈ ਸਭ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਸਰੋਦ ਹੈ ਉਹ ਸਾਡੇ ਦੇਸ਼ ਨੂੰ ਬਿਲੋਂਗ ਕਰਦਾ ਹੈ ਔਰ ਬਹੁਤ ਪੁਰਾਣੀ ਪਰੰਪਰਾ ਸਾਡੇ ਦੇਸ਼ ਦੀ ਤੇ ਉਹਦੇ ਵਿੱਚ ਮੈਡਮ ਜਿਹੜੇ ਹਨ ਦੇਵਾ ਸਮਤਾ ਭੱਟਾਚਾਰੀਆ ਜੀ ਸਪੈਸ਼ਲ ਇੰਡੀਆ ਤੋਂ ਜਿਹੜੇ ਪਹੁੰਚ ਰਹੇ ਨੇ ਤੇ ਉਹਨਾਂ ਨੇ ਇਸ ਪਰਫਾਰਮੈਂਸ ਤੁਹਾਡੇ ਸਾਹਮਣੇ ਰੱਖਣੀ ਉਹਨਾਂ ਦੇ ਨਾਲ ਤਬਲੇ ਤੇ ਫਿਰ ਉਸਤਾਦ ਅਕਰਮ ਖਾਨ ਸਾਹਿਬ ਦੇਖੋ ਸਾਰੇ ਉਸਤਾਦ ਇਕੱਠੇ ਕੀਤੇ ਨੇ ਜੀ
1: ਤੇ ਉਸਤਾਦ ਹੈਗੇ ਤੇ ਫਿਰ ਉਸਤਾਦ ਹੀ ਲੈ ਕੇ ਆਣੇ
0: ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਲਾਸਟ ਪਰਫਾਰਮੈਂਸ ਹੈ ਉਹ ਹੈ ਮੈਡਮ ਵਿਦੁਸ਼ੀ ਆਰਤੀ ਅੰਕਲੀਕਰ ਟਿੱਕੇਕਰ ਜਿਹੜੇ ਕਿ ਸਾਡੇ ਮੁੰਬਈ ਦੇ ਬਹੁਤ ਵੱਡੇ ਆਰਟਿਸਟ ਮੰਨੇ ਜਾਂਦੇ ਨੇ ਔਰ ਮੰਨੇ ਨਹੀਂ ਜਾਂਦੇ ਹਨ ਉਹਨਾਂ ਨੇ ਨਾਮ ਪੈਦਾ ਕੀਤਾ ਆਪਣਾ ਔਰ ਕਮਾਲ ਦਾ ਨਾਮ ਮੇਰੇ ਖਿਆਲ ਜਿਹੜੀ ਮਰਾਠੀ ਕਮਿਊਨਿਟੀ ਹੈ ਉਹ ਬੜੀ ਭਾਰੀ ਗਿਣਤੀ ਵਿੱਚ ਉਦੋਂ ਆਏਗੀ ਤੇ ਉਹਨਾਂ ਨੂੰ ਸੁਣਨ ਵਾਸਤੇ ਕਿਉਂਕਿ ਉਹ ਇੱਕ ਤੇ ਆਰਟਿਸਟ ਹੀ ਬੜੇ ਵੱਡੇ ਨੇ ਤੇ ਦੂਜਾ ਉਹਨਾਂ ਦੀ ਜਿਹੜੀ ਗੁਰੂ ਪਰੰਪਰਾ ਜਿੱਥੋਂ ਸਿੱਖੇ ਨੇ ਉਹ ਹਨ ਮੈਡਮ ਵਿਦੁਸ਼ੀ ਕਿਸ਼ੋਰੀ ਅਮੁਨਕਰ ਜੀ ਜਿਹੜੇ ਕਿ ਜਿਹਨਾਂ ਨੂੰ ਆਪਾਂ ਗਾਨ ਸਰਸਵਤੀ ਕਹਿੰਦੇ ਹਾਂ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਹੈ ਔਰ ਬਾਲੀਵੁੱਡ ਦੀ ਪੱਖ ਤੋਂ ਸੋਚੀਏ ਤੇ ਜਿਹੜੇ ਸਾਡੇ ਆਰਤੀ ਜੀ ਹਨ ਇਹ ਸਰਦਾਰੀ ਬੇਗਮ ਫਿਲਮ ਦੇ ਪਲੇਬੈਕ ਸਿੰਗਰ ਹਨ ਔਰ ਬਹੁਤ ਇਹਨਾਂ ਨੇ ਕਮਾਲ ਦਾ ਕੰਮ ਇਸ ਮਤਲਬ ਪੂਰੇ ਮਿਊਜ਼ਿਕ ਇੰਡਸਟਰੀ ਵਿੱਚ ਕੀਤਾ ਤੇ ਲਾਸਟ ਡੇ ਹੈ ਜਿਹੜਾ 13 ਤਰੀਕ ਨੂੰ ਉਹ ਹੋਰ ਵੀ ਕਮਾਲ ਹੈ ਕਿਉਂਕਿ ਜਿੱਥੇ ਅਸੀਂ ਅਜਰਾੜਾ ਘਰਾਣਾ ਤੋਂ ਸਟਾਰਟ ਕਰ ਰਹੇ ਹਾਂ ਪ੍ਰੋਗਰਾਮ ਤੇ ਐਂਡ ਜਿਹੜਾ ਹੈ ਉਹ ਪੰਜਾਬ ਤੇ ਜਾ ਕੇ ਹੋ ਰਿਹਾ ਤੇ ਮੇਰੇ ਖਿਆਲ ਤੁਸੀਂ ਅਮਰਤ ਜੀ ਸ਼ਾਇਦ ਕੈਲਗਰੀ ਦੇ ਵਿੱਚ ਕਦੇ ਸ਼ਹਿਨਾਈ ਸੁਣੀ ਹੈ ਲਾਈਵ ਹਾਂਜੀ ਤੇ ਇਹ ਸੰਡੇ ਤੁਹਾਡਾ ਖਾਸ ਬਣਨ ਜਾ ਰਿਹਾ ਕਿਉਂਕਿ ਜਦੋਂ ਆਪਾਂ ਸਾਰੇ ਛੋਟੇ ਹੁੰਦੇ ਸੀ ਤੇ ਜਦੋਂ ਵੀ ਇੰਡੀਆ ਦਾ ਆਲ ਇੰਡੀਆ ਰੇਡੀਓ ਸ਼ੁਰੂ ਹੁੰਦਾ ਸੀ ਤੇ ਸ਼ਹਿਨਾਈ ਤੋਂ ਹੀ ਸ਼ੁਰੂ ਹੁੰਦਾ ਸੀ ਬਿਸਮਿਲਾ ਖਾਨ ਸਾਹਿਬ ਹਾਂਜੀ ਤੇ ਉਹ ਸਾਜ ਤੋਂ ਸੰਡੇ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਤੇ ਸ਼ਹਿਨਾਈ ਤੇ ਨਾਲ ਕੱਲੀ ਸ਼ਹਿਨਾਈ ਨਹੀਂ ਨਾਲ ਵਾਇਲਨ ਤੇ ਡਾਕਟਰ ਰਾਤਿਸ਼ ਤਾਗੜੇ ਜੀ ਜਿਹੜੇ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਸ ਪ੍ਰੋਗਰਾਮ ਦਾ ਨਾਮ ਹੀ ਜਿਹੜਾ ਡੈਡੀਕੇਟ ਵੀ ਹੈ ਉਹ ਕੀਤਾ ਜਾ ਰਿਹਾ ਜਨਾਬ ਪੰਡਿਤ ਬੀਜੀ ਜੋਗ ਅਤੇ ਉਸਤਾਦ ਬਿਸਮਿਲਾ ਖਾਨ ਸਾਹਿਬ ਨੂੰ ਤੇ ਉਹ ਪ੍ਰੋਗਰਾਮ ਆਪਣੇ ਆਪ ਚ ਇੱਕ ਬਾ ਕਮਾਲ ਪ੍ਰੋਗਰਾਮ ਹੋਏਗਾ ਤੇ ਐਂਡ ਜਿਹੜਾ ਉਸ ਪ੍ਰੋਗਰਾਮ ਦਾ ਉਹ ਕਰਨ ਜਾ ਰਹੇ ਨੇ ਉਸਤਾਦ ਤਾਰੀ ਖਾਨ ਸਾਹਿਬ ਜਿਹੜੇ ਕਿ ਜਿਹਨਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੂਰੀ ਦੁਨੀਆਂ ਦੇ ਵਿੱਚ ਦੋ ਨਾਮ ਜਿਸ ਤਰ੍ਹਾਂ ਉਸਤਾਦ ਜਾਕਰ ਹੁਸੈਨ ਸਾਹਿਬ ਨੂੰ ਪੂਰੀ ਦੁਨੀਆ ਬਹੁਤ ਪਿਆਰ ਕਰਦੀ ਪਿਆਰ ਹੀ ਨਹੀਂ ਕਿਉਂਕਿ ਉਹ ਤਬਲੇ ਦੇ ਅਵਤਾਰ ਮੰਨੇ ਜਾਂਦੇ ਨੇ ਤੇ ਉਹਨਾਂ ਨੇ ਕੰਮ ਹੀ ਐਸਾ ਇਸ ਦੁਨੀਆਂ ਵਿੱਚ ਕੀਤਾ ਹੈ ਕਿ ਅੱਜ ਤਬਲਾ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਤਾਰੀ ਖਾਨ ਸਾਹਿਬ ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ ਉਹ ਇਸ ਪ੍ਰੋਗਰਾਮ ਦਾ ਜਿਹੜਾ ਲਾਸਟ ਪਰਫਾਰਮੈਂਸ ਦੇਣਗੇ ਉਹਨਾਂ ਦੇ ਨਾਲ ਜਿਹੜੀ ਸੰਤੂਰ ਦੀ ਕਿਉਂਕਿ ਤਬਲਾ ਵੀ ਤੁਸੀਂ ਹਮੇਸ਼ਾ ਦੇਖਿਆ ਹੋਣਾ ਤਬਲੇ ਦੇ ਨਾਲ ਇੱਕ ਸਾਜ ਹੁੰਦਾ ਹੈ ਜਿਹੜਾ ਉਹਨਾਂ ਨੂੰ ਅਕੰਪਨੀ ਕਰਦਾ ਹਾਂਜੀ ਤੇ ਉਹ ਸਾਡੀ ਆਪਣੀ ਹੀ ਸਾਡੀ ਬੇਟੀ ਬੀਬਾ ਕਮਲਜੀਤ ਆਲੂਵਾਲੀ ਹੈ ਜਿਹੜੇ USA ਤੋਂ ਸਪੈਸ਼ਲ ਤੌਰ ਤੇ ਉਹਨਾਂ ਵਾਸਤੇ ਆ ਰਹੇ ਨੇ ਤੇ ਇਹ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਅਸੀਂ ਲਿਆਂਦਾ ਤੇ ਹੁਣ ਇਸ ਪ੍ਰੋਗਰਾਮ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਹੈ ਪਿਆਰ ਦਿਓ ਤੇ ਕਿਉਂਕਿ ਜਿਹੜੇ ਆਰਟਿਸਟ ਏਡੇ ਵੱਡੇ ਨਾਮਵਰ ਆ ਰਹੇ ਨੇ ਸਾਡੇ ਸ਼ਹਿਰ ਦੇ ਵਿੱਚ ਤੇ ਉੱਥੇ ਸਾਡੀ ਗਿਣਤੀ ਚੰਗੀ ਹੋਵੇ ਤੇ ਉਹਨਾਂ ਨੂੰ ਵੀ ਅੱਛਾ ਲੱਗੇਗਾ ਤੇ ਬਾਕੀ ਤੇ ਗੱਲ ਫਿਰ ਉੱਥੇ ਆ ਕੇ ਖਤਮ ਹੋ ਜਾਂਦੀ ਹੈ ਕਿ ਜੋ ਮਾਲਕ ਨੇ ਪ੍ਰੋਗਰਾਮ ਸੈੱਟ ਕੀਤਾ ਜਿੰਨੇ ਲੋਕ ਉਹਨੇ ਲਿਆਉਣੇ ਨੇ ਉਹ ਸਭ ਉਹਨੇ ਉਹਦੇ ਪਲੈਨਿੰਗ ਦੇ ਵਿੱਚ ਹੈਗੇ ਨੇ ਤੇ ਸਾਰੀ ਦੀ ਸਾਰੀ ਕਿਰਪਾ ਜਿਹੜੀ ਹੈ ਉਹ ਮਾਲਕ ਦੀ ਹੈ ਹਾਂ ਜਿਹੜੀਆਂ ਗਲਤੀਆਂ ਹੋਣਗੀਆਂ ਉਹ ਜ਼ਰੂਰ ਸਾਡੀਆਂ ਹੋਣਗੀਆਂ ਤੇ ਜਿਹੜਾ ਸਾਰੇ ਦਾ ਸਾਰਾ ਕੰਮ ਇਹ ਹੋ ਰਿਹਾ ਉਹ ਸਾਰਾ ਮੇਰੇ ਪਾਤਸ਼ਾਹ ਦਾ ਤੇ ਉਹਦੇ ਹੱਥ ਵਿੱਚ ਸਾਰੀ ਡੋਰ ਹੈ ਉਹ ਕਿੱਦਾਂ ਕਰੇਗਾ ਕਿੱਦਾਂ ਨਹੀਂ ਕਰੇਗਾ ਸਾਰੀ ਦੀ ਸਾਰੀ ਉਸ ਦੀ ਕਿਰਪਾ ਹੈ ਜੀ ਅਮਰ ਭਾਜੀ
1: ਤੁਸੀਂ ਹਰ ਸਾਲ ਇਹੀ ਗੱਲ ਕਰਦੇ ਹੋ
0: ਜੀ
1: ਕਿ ਸਭ ਉਹ ਮਾਲਕ ਦਾ ਕੰਮ ਹੈਗਾ
0: ਬਿਲਕੁਲ
1: ਬਿਲਕੁਲ ਤੁਸੀਂ 100% ਉਹਦਾ ਕੰਮ ਕੋਈ ਨਾ ਕੋਈ ਆਪਣਾ ਹੀ ਬੰਦਾ ਇੱਥੇ ਤੱਕ ਕਰਦਾ

0: ਉਹਨੇ ਹੁਣ ਇਸ ਜਿਹੜੀ ਸਾਡੀ ਸਭਿਅਤਾ ਹੈਗੀ ਆ ਸਾਡਾ ਮਿਊਜ਼ਿਕ ਹੈਗਾ ਉਹਦੀ ਸਰਵਿਸ ਵਾਸਤੇ ਇਸ ਕੰਟਰੀ ਚ ਤੁਹਾਨੂੰ ਚੁਣਿਆ ਗੈਲਰੀ ਚ ਤੁਹਾਨੂੰ ਚੁਣਿਆ ਤੇ ਰੱਬ ਦੇ ਚੁਣੇ ਹੋਏ ਬੰਦੇ ਹੋ ਤੁਸੀਂ ਜਿਸ ਤਰ੍ਹਾਂ ਮਰਜ਼ੀ ਤੁਹਾਨੂੰ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਸਭ ਦੇ ਆਪਣੀ ਆਪਣੀ ਥਿੰਕਿੰਗ ਹੁੰਦੀ ਆ ਪਰ ਜਿੰਨੀ ਮੈਂ ਤੁਹਾਨੂੰ ਸੇਵਾ ਕਰਦੇ ਹੋਏ ਦੇਖਿਆ ਇਸ ਮਿਊਜ਼ਿਕ ਦੀ ਮੈਂ ਕਦੇ ਵੀ ਕਲਚਰ ਨੂੰ ਆਪਣੇ ਮਿਊਜ਼ਿਕ ਨੂੰ ਤੁਸੀਂ ਉੱਪਰ ਲੈ ਕੇ ਗਏ ਹੋ ਇਸ ਕੈਲਗਰੀ ਸ਼ਹਿਰ ਚ ਹੋਰ ਮੈਂ ਹੋਰ ਵੀ ਸਿਟੀਜ਼ ਨੂੰ ਦੇਖਦਾ ਇੰਨਾ ਵਧੀਆ ਪ੍ਰੋਗਰਾਮ ਕੀਤਾ ਜਾਂਦਾ
1: ਬਿਲਕੁਲ ਗੱਲ ਇਸ ਤਰ੍ਹਾਂ ਹੈ ਕਿ ਆਪਾਂ ਅੱਜ ਸੰਸਾਰ ਦੀ ਗੱਲ ਕਰਦੇ ਹਾਂ ਜਿਹੜਾ ਆਪਣਾ ਫਿਊਚਰ ਹੈ ਜਾਂ ਆਪਾਂ ਇੱਥੇ ਇਹਨਾਂ ਕੰਟਰੀਆਂ ਵਿੱਚ ਆਏ ਸੀ ਕਿ ਅਸੀਂ ਕੁਛ ਆਪਦਾ ਚੰਗਾ ਕਰੀਏ ਤੇ ਅੱਜ ਦੇ ਸਮੇਂ ਨੂੰ ਲੈ ਕੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਅੱਜ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਸਾਡੇ ਸਾਹਮਣੇ ਇੱਦਾਂ ਦਾ ਆ ਗਿਆ ਕਿ ਸਾਡੇ ਜਿਹੜੇ ਬਜ਼ੁਰਗਾਂ ਨੇ ਕੰਮ ਕੀਤੇ ਹੋਏ ਸੀ ਤੇ ਉਹਨਾਂ ਕੰਮਾਂ ਦੇ ਵਿੱਚ ਕੁਛ ਸਾਡੇ ਹੀ ਲੋਕਾਂ ਨੇ ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਅਸੀਂ ਕੁਛ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਸਾਨੂੰ ਲੋੜ ਹੈ ਇੱਥੇ ਵਿਚਾਰ ਤੇ ਕਿਉਂਕਿ ਜਿਹੜੇ ਵੀ ਭਾਵੇਂ ਕੰਮ ਚੰਗਾ ਹੋ ਰਿਹਾ ਉੱਥੇ ਵੀ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਜੇ ਕੰਮ ਕਿਤੇ ਮਾੜਾ ਹੋ ਰਿਹਾ ਉਹਨੂੰ ਐਕਸੈਪਟ ਕਰਨਾ ਚਾਹੀਦਾ ਕਿ ਹੁਣ ਇੱਥੇ ਗਲਤੀ ਸਾਡੀ ਹੈ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਨਜਿੱਠਣਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਐਸੀਆਂ ਨੇ ਮੈਂ ਜ਼ਰੂਰ ਇੱਥੇ ਗੱਲ ਕਰਨੀ ਚਾਹਾਂਗਾ ਕਿ ਅੱਜ ਸਾਨੂੰ ਲੋੜ ਹੈ ਸਹਿਣਸ਼ੀਲਤਾ ਦੀ ਹਲੀਮੀ ਦੀ ਕਿਉਂਕਿ ਉਹ ਜਿਹੜੀ ਸਾਡੇ ਚੋਂ ਗਵਾ ਚੁੱਕੀ ਹੈ ਮੇਰੇ ਧਿਆਨ ਚ ਹੈ ਕਿ ਅੰਮ੍ਰਿਤ ਜੀ ਰੋਟੀ ਕਿੱਦਾਂ ਖਾ ਰਹੇ ਨੇ ਅੰਮ੍ਰਿਤ ਜੀ ਦੇ ਖਿਆਲ ਚ ਹੈ ਕਿ ਹਰਜੀਤ ਸਿੰਘ ਰੋਟੀ ਕਿੱਦਾਂ ਖਾ ਰਿਹਾ ਮਤਲਬ ਅਸੀਂ ਇਸੇ ਕਸਮਕਾਸ਼ ਚ ਪਏ ਹੋਏ ਹਾਂ ਵੀ ਉਹਦੇ ਕੋਲ ਬਹੁਤ ਚੰਗੀ ਕਾਰ ਆ ਗਈ ਮੇਰੇ ਕੋਲ ਕਿਉਂ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਥੋੜਾ ਜਿਹਾ ਅਸੀਂ ਆਪਣੇ ਆਪ ਤੇ ਇਹ ਦਿਮਾਗ ਵਿੱਚ ਰੱਖ ਕੇ ਚੱਲੀਏ ਨਾ ਕਿ ਜੇ ਮੈਂ ਕੱਲ ਪਰਸੋਂ ਇੱਕ ਪੋਸਟ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਨੇਪਾਲ ਦੀ ਕਿਉਂਕਿ ਉਹ ਬਹੁਤ ਹੀ ਤ੍ਰਾਸਦੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਉਸ ਚੀਜ਼ ਨੂੰ ਅਸੀਂ ਜ਼ਰੂਰ ਆਪਣੇ ਪ੍ਰੋਗਰਾਮ ਤੇ ਵੀ ਯਾਦ ਕਰਾਂਗੇ ਤੇ ਇਹ ਬਹੁਤ ਦੁੱਖ ਦਾ ਸਮਾਂ ਆਇਆ ਤੇ ਉਹਦੇ ਵਿੱਚ ਅਮਰ ਜੀ ਮੈਂ ਸੁਣ ਰਿਹਾ ਸੀ ਕਿ ਇੱਕ ਬਹੁਤ ਹੀ ਵੱਡੇ ਧਨਾੜ ਜਿਹਨੂੰ ਆਪਾਂ ਕਹਿ ਸਕਦੇ ਕਿ ਅਰਬਾਂ ਪਤੀ ਬੰਦਾ ਤੇ ਉਹ ਇਹ ਗੱਲ ਕਹਿ ਰਿਹਾ ਕਿ ਮੇਰੇ ਕੋਈ ਘਾਟਾ ਨਹੀਂ ਸੀ ਪੈਸੇ ਦਾ ਪਰਿਵਾਰ ਦਾ ਮੇਰਾ ਪਰਿਵਾਰ ਵੀ ਰੁੜ ਗਿਆ ਸਾਰਾ ਤੇ ਮੇਰਾ ਜੋ ਕੁਛ ਸੀਗਾ ਸਭ ਖਤਮ ਹੋ ਗਿਆ ਮੇਰੇ ਸਿਰਫ ਟੀ ਸ਼ਰਟ ਪਾਈ ਰਹਿ ਗਈ ਹੈ ਹੁਣ ਉਸ ਚੀਜ਼ ਨੂੰ ਆਪਾਂ ਵਿਚਾਰ ਕੇ ਮੈਂ ਉਧਰ ਸਾਡੀ ਮੀਟਿੰਗ ਚ ਇਹ ਗੱਲ ਕਰ ਰਿਹਾ ਸੀ ਮੈਂ ਕਿਹਾ ਦੇਖੋ ਕਹਿੰਦੇ ਜੀ ਕਿੱਦਾਂ ਹੋਏਗਾ ਮੈਂ ਕਿਹਾ ਜੀ ਜੇ ਉੱਥੇ ਏਦਾਂ ਹੋ ਸਕਦਾ ਤੇ ਇੱਥੇ ਏਦਾਂ ਵੀ ਹੋਏਗਾ ਤੇ ਸਾਰੀਆਂ ਚੀਜ਼ਾਂ ਨੂੰ ਸਾਨੂੰ ਥੋੜਾ ਜਿਹਾ ਸੋਚ ਕੇ ਜ਼ਰੂਰ ਸਾਨੂੰ ਇਹ ਬਹੁਤ ਕੁਛ ਦਿੱਤਾ ਮਾਲਕ ਨੇ ਇਸ ਦੇਸ਼ ਨੇ ਸਾਨੂੰ ਬੜਾ ਕੁਛ ਦਿੱਤਾ ਹੈ ਤੇ ਸਾਨੂੰ ਰਿਸਪੈਕਟ ਦਿੱਤੀ ਹੈ ਸਾਨੂੰ ਰਹਿਣ ਦਾ ਢੰਗ ਦਿੱਤਾ ਹੈ ਸਾਨੂੰ ਬਹੁਤ ਕੁਛ ਦਿੱਤਾ ਹੈ ਪਰ ਥੋੜਾ ਜਿਹਾ ਹੁਣ ਨਜ਼ਰ ਮਾਰੀਏ ਕਿ ਸਾਨੂੰ ਆਪਣੇ ਆਪ ਦੇ ਵਿੱਚ ਹੁਣ ਮੈਂ ਇਹੀ ਗੱਲ ਕਹੀ ਜਾਵਾਂ ਕਿ ਮੈਂ ਬਹੁਤ ਚੰਗਾ ਪਰ ਦੂਜਾ ਜਿਹੜਾ ਹੈ ਉਹ ਇੱਦਾਂ ਦਾ ਬੰਦਾ ਨਹੀਂ ਪਰ ਇਸ ਮੈਨੂੰ ਇਸ ਚੀਜ਼ ਤੇ ਵੀ ਥੋੜੀ ਵਿਚਾਰ ਕਰਨੀ ਪਏਗੀ ਕਿ ਥੋੜਾ ਜਿਹਾ ਹੁਣ ਆਪਣੀ ਜਿਹੜੇ ਥੱਲੇ ਵੀ ਸੋਟੀ ਮਾਰਨੀ ਪੈਣੀ ਹੈ ਤੇ ਇਸ ਕਰਕੇ ਸਹਿਣਸ਼ੀਲਤਾ ਵਿੱਚ ਥੋੜਾ ਜਿਹਾ ਆਪਣੇ ਬੱਚਿਆਂ ਨੂੰ ਲੈ ਕੇ ਆਓ ਹਰ ਵੇਲੇ ਉਹੀ ਗੱਲਾਂ ਕਿ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਸਾਨੂੰ ਬੰਦ ਕਰਕੇ ਥੋੜਾ ਜਿਹਾ ਰੱਬ ਵਾਲੇ ਪਾਸੇ ਤੋਂ ਲੈ ਕੇ ਪ੍ਰਮਾਤਮਾ ਨੇ ਸਾਨੂੰ ਇਹ ਜੇ ਬਖਸ਼ਿਸ਼ ਕੀਤੀ ਹੈ ਤੋ ਹਰ ਵੇਲੇ ਪ੍ਰਮਾਤਮਾ ਇਹ ਨਹੀਂ ਕਹਿੰਦਾ ਕਿ ਤੁਸੀਂ ਦੂਜੇ ਦਾ ਬੁਰਾ ਹੀ ਕਰੀ ਜਾਓ ਜਾਂ ਲੜਾਈ ਕਰੀ ਜਾਓ ਸਹਿਣਸ਼ੀਲਤਾ ਇਹ ਜਿਹੜਾ ਆਰਟ ਹੈ ਆਰਟ ਸਾਨੂੰ ਚੰਗੇ ਪਾਸੇ ਲੈ ਕੇ ਜਾਂਦਾ ਹੈ ਭਾਵੇਂ ਉਹ ਗੁਰਬਾਣੀ ਗੁਰਮਤ ਸੰਗੀਤ ਦੇ ਪੱਖ ਤੋਂ ਲੈ ਲਓ ਭਾਵੇਂ ਮੰਦਰ ਜਾਂਦੇ ਹੋ ਤਾਂ ਮੰਦਰ 'ਚ ਵੀ ਇਹ ਕਦੇ ਨਹੀਂ ਸਿਖਾਇਆ ਜਾਂਦਾ ਕਿ ਤੁਸੀਂ ਰੋਜ਼ ਲੜਦੇ ਰਹੋ ਉੱਥੇ ਵੀ ਸਹਿਣਸ਼ੀਲਤਾ ਦੀ ਗੱਲ ਕੀਤੀ ਜਾਂਦੀ ਹੈ ਮਸਜਿਦ 'ਚ ਵੀ ਇਹ ਗੱਲ ਕੀਤੀ ਜਾਂਦੀ ਹੈ ਇਸ ਕਰਕੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਗਿਆਨ ਬਹੁਤ ਹੈ ਘਾਟ ਨਹੀਂ ਕਿਸੇ ਦੀ ਜਿੱਥੇ ਮਰਜ਼ੀ ਦੋ ਰਸਤੇ ਨੇ ਸਾਡੇ ਕੋਲ ਇੱਕ ਚੰਗੇ ਪਾਸੇ ਦਾ ਇੱਕ ਮਾੜੇ ਪਾਸੇ ਦਾ ਉਹ ਹੁਣ ਅਸੀਂ ਚੂਜ਼ ਕਰਨਾ ਕਿ ਮੈਂ ਚੰਗੇ ਪਾਸੇ ਜਾਣਾ ਕਿ ਮਾੜੇ ਪਾਸੇ ਜਾਣਾ ਠੀਕ ਹੈ ਨਾ ਤੇ ਇਹ ਸਾਰੀਆਂ ਗੱਲਾਂ ਸਾਨੂੰ ਸੋਚ ਕੇ ਜੇ ਅਸੀਂ ਕੋਈ ਸ਼ੋ ਵੀ ਕਰਾਉਣੇ ਮੈਂ ਸਾਰੇ ਜਿੰਨੇ ਵੀ ਸ਼ੋ ਕਰਾਉਂਦੇ ਉਹਨਾਂ ਨੂੰ ਰਿਕੁਐਸਟ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਜਿਹੜਾ ਅਸੀਂ ਲੋਕਾਂ ਨੂੰ ਥਾਲੀ 'ਚ ਪਰੋਸ ਪਰੋਸ ਕੇ ਦੇ ਰਹੇ ਹਾਂ ਨਾ ਟਰਾਈ ਕਰੋ ਕਿ ਚੰਗਾ ਪਰੋਸ ਕੇ ਦਿਓ ਤੇ ਮਾੜੇ ਪਰੋਸੇ ਦਾ ਜਿਹੜਾ ਹਾਲ ਸਾਡੇ ਸਾਹਮਣੇ ਆ ਗਿਆ ਹੁਣ ਸਾਨੂੰ ਇਹਦੇ ਬਾਰੇ ਸੋਚਣਾ ਪਏਗਾ ਕਦੇ ਇਹ ਨਾ ਸੋਚੀਏ ਕਿ ਚੱਲ ਇਹ ਮੇਰੇ ਬੱਚੇ ਥੋੜ੍ਹੀ ਇੱਦਾਂ ਕਰਦੇ ਹੈ ਜਿਹੜੇ ਕਿਸੇ ਦੇ ਬੱਚੇ ਉਹ ਵੀ ਸਮਝੋ ਕਿ ਤੁਹਾਡੇ ਨੇ ਤੇ ਇਹ ਗੱਲਾਂ ਜਿਹੜੀਆਂ ਨੇ ਸਾਨੂੰ ਥੋੜ੍ਹੀਆਂ ਜਿਹੀ ਵਿਚਾਰ ਕੇ ਸਹਿਣਸ਼ੀਲਤਾ ਵਾਲੇ ਪਾਸੇ ਨੂੰ ਚੱਲ ਕੇ ਪਰਮਾਤਮਾ ਦੀ ਹੋਂਦ ਨੂੰ ਜ਼ਰੂਰ ਅਸੀਂ ਸੋਚੀਏ ਕਿ ਉਹ ਪਰਮਾਤਮਾ ਸਾਡਾ ਸਾਰਾ ਕੁਛ ਦੇਖ ਰਿਹਾ

0: ਤੇ ਕਿਉਂਕਿ ਤੀਸਰਾ ਨੇਤਰ ਹੈ ਤੇ ਜੇ ਅਸੀਂ ਮੰਨਦੇ ਹਾਂ ਕਿ ਬਾਹਰ ਦੇ ਕੈਮਰਿਆਂ ਤੋਂ ਆਪਾਂ ਡਰਦੇ ਹਾਂ ਤੇ ਸਾਡੇ ਅੰਦਰ ਵੀ ਤੇ ਬਾਬੇ ਨੇ ਕੈਮਰੇ ਲਾਏ ਹੋਏ ਆ ਉਹ ਤੋਂ ਵੀ ਥੋੜਾ ਜਿਹਾ ਸੰਕੋਚ ਕੇ ਕਰਕੇ ਚੱਲਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ।
1: ਦੋਸਤੋ ਆਪਕੇ ਲਈ ਸਰਵਤਾਲ ਮਿਊਜ਼ਿਕ ਸੋਸਾਇਟੀ ਆਫ ਕੈਲਗਰੀ ਲੈ ਕੇ ਆ ਰਹੀ ਹੈ ICMF ਦੈਟ ਇਜ਼ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ 2026 ਰੋਜ਼ਾ ਸੈਂਟਰ ਯੂਨੀਵਰਸਿਟੀ ਆਫ ਕੈਲਗਰੀ ਮੈਂ 2026 ਯੂਨੀਵਰਸਿਟੀ ਕੋਟ ਨਾਰਥ ਵੈਸਟ ਕੈਲਗਰੀ ਅਲਬਰਟਾ 11-12-13 ਸਤੰਬਰ ਕੋ ਯੇ ਪ੍ਰੋਗਰਾਮ ਹੋਣੇ ਜਾ ਰਹਾ ਹੈ। ਫਰਾਈਡੇ ਸੈਟਰਡੇ ਔਰ ਸੰਡੇ ਦੋ ਓਪਨ ਐਟ 6:30 PM।
0: ਜੀ ਇਹ ਪ੍ਰੋਗਰਾਮ ਜਿਹੜਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 10 ਸਾਲਾਂ ਚ ਅਸੀਂ ਪਹਿਲੀ ਵਾਰੀ ਟਿਕਟ ਲਾਈ ਸੀ ਜਾਂ ਦੂਜੀ ਵਾਰੀ ਟਿਕਟ ਲਾਈ ਸੀ ਪਿਛਲੇ ਜਿਹੜੇ 7 ਸਾਲ ਵਿਦਆਊਟ ਜਿਹੜਾ ਇਹ ਮਾਇਆ ਤੋਂ ਅਸੀਂ ਪ੍ਰੋਗਰਾਮ ਕਰਦੇ ਰਹੇ ਕਿਉਂਕਿ ਸਾਨੂੰ ਕੁਛ ਫੰਡਿੰਗ ਮਿਲਦੀ ਰਹੀ ਪਰ ਐਤਕੀ ਸਾਨੂੰ ਸਾਡੇ ਕੋਲ ਇੰਨਾ ਫੰਡ ਨਹੀਂ ਸੀ ਕਿਉਂਕਿ ਬਹੁਤ ਸਾਰੇ ਖਰਚੇ ਹੁੰਦੇ ਨੇ ਇੰਡੀਆ ਦੇ ਵਿੱਚ ਵੀ ਇੱਥੇ ਵੀ ਬਹੁਤ ਸਾਰਾ ਸਾਡਾ ਕਲਾਸੀਕਲ ਮਿਊਜ਼ਿਕ ਤੇ ਕੰਮ ਚੱਲ ਰਿਹਾ ਤੇ ਇਸ ਕਰਕੇ ਸਾਨੂੰ ਐਤਕੀ ਤੁਹਾਡੇ ਸਹਿਯੋਗ ਦੀ ਲੋੜ ਹੈ। ਜਿੰਨੀ ਵੱਧ ਗਿਣਤੀ ਵਿੱਚ ਤੁਸੀਂ ਟਿਕਟਾਂ ਖਰੀਦ ਕੇ ਇਸ ਪ੍ਰੋਗਰਾਮ ਨੂੰ ਦੇਖਣ ਆਓ ਓਨਾ ਹੀ ਚੰਗਾ ਕਿਉਂਕਿ ਸੰਸਥਾਵਾਂ ਜਿਹੜੀਆਂ ਨੇ ਉਹ ਬਣਦੀਆਂ ਬਹੁਤ ਔਖੀਆਂ ਨੇ ਪਰ ਇਹਨਾਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਬਹੁਤ ਸਾਰੇ ਸਹਿਯੋਗ ਦੀ ਲੋੜ ਹੈ। ਅਸੀਂ ਕਦੇ ਤੁਹਾਡੇ ਤੋਂ ਜ਼ਿਆਦਾ ਨਹੀਂ ਮੰਗਦੇ ਨਹੀਂ ਤਾਂ ਅਸੀਂ ਜਗ੍ਹਾ ਜਗ੍ਹਾ ਦੇਖਦੇ ਹਾਂ ਕਦੇ ਹਰ ਜਗ੍ਹਾ ਤੇ ਇਸ ਚੀਜ਼ ਦੀ ਡਿਮਾਂਡ ਹੈ ਕਿ ਡੋਨੇਸ਼ਨ ਡੋਨੇਸ਼ਨ ਡੋਨੇਸ਼ਨ ਜਿੱਥੇ ਮਰਜ਼ੀ ਚਲੇ ਜਾਓ ਸ਼ੋਪਿੰਗ ਕਰਨ ਚਲੇ ਜਾਓ ਉੱਥੇ ਵੀ ਮੰਗਣਗੇ ਡੋਨੇਸ਼ਨ ਤੇ ਇਸ ਕਰਕੇ ਸਾਨੂੰ ਸਿਰਫ ਸਾਲ ਦੇ ਵਿੱਚ ਇਹ ਇੱਕ ਵਾਰੀ ਤੁਹਾਡੀ ਹੈਲਪ ਦੀ ਲੋੜ ਹੈ ਤੇ ਜ਼ਰੂਰ ਇਹਦੇ ਵਿੱਚ ਅੱਗੇ ਆਓ। ਜਿਹੜੀ ਯੂਨੀਵਰਸਿਟੀ ਆਫ ਕੈਲਗਰੀ ਹੈ ਉਹਦੀ ਵੈਬਸਾਈਟ ਤੇ ਜਿਹੜੇ ਲਿੰਕ ਲੱਗੇ ਨੇ ਉੱਥੇ ਜਾ ਕੇ ਟਿਕਟ ਖਰੀਦੋ। ਹਾਂ ਇੱਕ ਗੱਲ ਜ਼ਰੂਰ, ਜੇ ਕੋਈ ਵੀ ਸੱਜਣ ਇੱਦਾਂ ਦਾ ਜਿਹੜਾ ਬਹੁਤ ਮਿਊਜ਼ਿਕ ਲਵਰ ਹੈ ਉਹ ਕ੍ਰਿਕਟ ਨਹੀਂ ਖਰੀਦ ਸਕਦਾ ਉਹ ਜ਼ਰੂਰ ਸਾਨੂੰ ਸੰਪਰਕ ਕਰ ਲਓ, ਉਹਦੇ ਵਾਸਤੇ ਟਿਕਟ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਟਿਕਟ ਦੇਈਏ। ਹਾਂ ਕੁਛ ਸੱਜਣ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਥੋੜ੍ਹੇ ਜਿਹੇ, ਕਿਉਂਕਿ ਅਸੀਂ ਹਰ ਵਾਰੀ ਹਰ ਪ੍ਰੋਗਰਾਮ ਤੇ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨਾਲ ਹਰ ਵਾਰੀ 2-3 ਇਹੋ ਜਿਹੇ ਸੱਜਣ ਪ੍ਰੋਗਰਾਮ ਵਿੱਚ ਆਉਂਦੇ ਨੇ ਜਿਹੜੇ ਪਹਿਲਾਂ ਦੱਸ ਦਿੰਦੇ ਨੇ ਕਿ ਆਪਣਾ ਅਸੀਂ ਅਫੋਰਡ ਨਹੀਂ ਕਰ ਸਕਦੇ ਤੇ ਅਸੀਂ ਹੋਸਪਿਟਲ ਜਿਹੜੇ ਹੁੰਦੇ ਨੇ ਆਪਣਾ ਨਰਸਿੰਗ ਹੋਮ ਉੱਥੇ ਰਹਿੰਦੇ ਹਾਂ ਤਾਂ ਅਸੀਂ ਟਿਕਟ ਖਰਚ ਕੇ ਜਿਹੜੀ ਹੈ ਪਰ ਅਸੀਂ ਆਉਣਾ ਚਾਹੁੰਦੇ ਹਾਂ ਤੇ ਕਈ ਵਾਰੀ ਸਾਡੇ ਨਾਲ ਇਹ ਹੋਇਆ ਕਿ ਜਿਹੜੀ ਸਿਟੀ ਦੀ ਬੱਸ ਹੈ ਉਹਨਾਂ ਨੂੰ ਲੈ ਕੇ ਆਈ ਤੇ ਅਸੀਂ ਉਹਨਾਂ ਕੋਈ ਜਿਹੜੀ ਟਿਕਟ ਵੀ ਨਹੀਂ ਲਈ ਤੇ ਹਮੇਸ਼ਾ ਉਹਨਾਂ ਨੂੰ ਵਧੀਆ ਸੀਟ ਤੇ ਬਿਠਾ ਕੇ ਪ੍ਰੋਗਰਾਮ ਸੁਣਿਆ ਤੇ ਅਮਰ ਜੀ ਮੈਂ ਇੱਕ ਤੁਹਾਨੂੰ ਹੋਰ ਵੀ ਇੱਥੇ ਸ਼ੇਅਰ ਕਰਾਂ, ਇੱਕ 2016 ਦੇ ਫੈਸਟੀਵਲ ਦੀ ਗੱਲ ਹੈ ਕਿ ਇੱਕ ਸੱਜਣ ਦਾ ਮੈਨੂੰ ਇੱਥੇ ਫੋਨ ਆਇਆ ਕਹਿੰਦੇ ਜੀ ਮੇਰੇ ਕੋਲ ਲਾਈਫ ਦੇ 15 ਦਿਨ ਨੇ ਤੇ ਲਾਸਟ ਸਟੇਜ ਤੇ ਆ, ਮੈਂ ਕੈਂਸਰ ਦੇ ਮਰੀਜ਼ ਸੀ ਤੇ ਕਹਿਣ ਲੱਗੇ ਕਿ ਤੁਸੀਂ ਮੈਂ ਇਹ ਪ੍ਰੋਗਰਾਮ ਸੁਣਨਾ ਚਾਹੁੰਦਾ ਤੇ ਹੁਣ ਦੱਸੋ ਮੈਂ ਕਿੱਦਾਂ ਆ ਸਕਦਾ, ਪੈਸੇ ਤਾਂ ਮੇਰੇ ਕੋਲ ਹੈ ਨਹੀਂ। ਮੈਂ ਕਿਹਾ ਨੋ ਪ੍ਰੋਬਲਮ, ਤੁਸੀਂ ਆ ਜਾਓ, ਜੇ ਤੁਸੀਂ ਨਹੀਂ ਵੀ ਆ ਸਕਦੇ ਅਸੀਂ ਰਾਈਡ ਦਾ ਵੀ ਪ੍ਰਬੰਧ ਕਰਾਂਗੇ। ਤੇ ਉਹ ਆਏ, ਪ੍ਰੋਗਰਾਮ ਸੁਣਿਆ, ਜਾਣ ਲੱਗੇ ਮੈਨੂੰ $100 ਫੜਾ ਰਹੇ। ਮੈਂ ਕਿਹਾ ਜੀ ਨਹੀਂ, ਇਹ ਤੁਹਾਡੇ ਕੋਲ ਲੈਣ ਵਾਸਤੇ ਅਸੀਂ ਤੁਹਾਨੂੰ ਇੱਦਾਂ ਦੀ ਰਿਕੁਐਸਟ ਕਰਾਂਗੇ ਕਿ ਤੁਸੀਂ ਆਪਦੇ ਕੋਲ ਰੱਖੋ, ਤੁਹਾਨੂੰ ਕੋਈ ਲੋੜ ਪੈ ਸਕਦੀ ਹੈ। ਤੇ ਮਾਲਕ ਦੇ ਇਹ ਹੁਕਮ ਦੇ ਵਿੱਚ ਥੋੜੇ ਦਿਨਾਂ ਬਾਅਦ ਫਿਰ ਉਹ ਪਰਮਾਤਮਾ ਨੂੰ ਦੇ ਚਰਨਾਂ ਵਿੱਚ ਚਲੇ ਗਏ ਔਰ ਅਸੀਂ ਇਸ ਚੀਜ਼ ਨੂੰ ਖੁਸ਼ਕਿਸਮਤੀ ਮੰਨਦੇ ਹਾਂ ਕਿ ਅਸੀਂ ਇੰਨਾ ਕੁ ਉਹਨਾਂ ਦਾ ਜਦੋਂ ਲਾਸਟ ਸਮਾਂ ਸੀ ਉਹਦੇ ਵਿੱਚ ਇੰਨੀ ਕੁ ਸੇਵਾ ਕਰ ਸਕੇ।
1: रेडियो सुरसर कमेटी टीम की तरफ से यही आपको गुजारिश कि आप जरूर पहुंचे इस इवेंट में और इसको जरूर कामयाब बनाएं, बिकॉज ये बहुत कुछ हमारे लिए करते हैं। इस म्यूजिक को यहाँ पर लेके आना, इतने बड़े बड़े आर्टिस्ट को यहाँ पर इकट्ठा करना और ऐसा म्यूजिक फेस्टिवल ऑर्गेनाइज करना एक बहुत बड़ी बात है। तो आप सबसे यही गुजारिश, तो प्लीज आप जरूर पहुंचे। अगेन 11, 12 और 13 सितंबर 2026 वेन्यू है रोजा सेंटर यूनिवर्सिटी ऑफ कैलगरी में, आप जरूर पहुंच के इस प्रोग्राम को कामयाब बनाए। पाजी बिफोर बी एंड
0: ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਇਹ ਰਿਕੁਐਸਟ ਕਰਾਂਗਾ, ਜ਼ਰੂਰ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਅਤੇ ਕੋਈ ਵੀ ਵਲੰਟੀਅਰ ਅਗਰ ਤੁਸੀਂ ਸਾਡੇ ਨਾਲ ਕਰਨੀ ਚਾਹੋ ਤਾਂ ਪਲੀਜ਼। ਅੱਛਾ ਥੋੜ੍ਹਾ ਜਿਹਾ ਮੈਂ ਇੱਥੇ

0: ਰਿਕਮੈਂਡ ਤੁਹਾਨੂੰ ਕਰਵਾ ਦੇਣਾ ਕਿ ਜੇ ਇਹਦੀ ਟਿਕਟ ਲੈਂਦੇ ਹੋ ਤਾਂ $100 ਬਣ ਜਾਂਦਾ 3 ਦਿਨ ਦਾ, ਜੇ ਤੁਸੀਂ ਇਹਦੀ ਮੈਂਬਰਸ਼ਿਪ ਲੈ ਲੈਂਦੇ ਹੋ ਉਹ ਵੀ $100 ਹੈ ਸਾਲ ਦਾ, ਸਾਰੇ ਪ੍ਰੋਗਰਾਮ ਫਰੀ। ਤੇ ਉਹ ਹੁਣ ਤੁਸੀਂ ਦੇਖੋ ਕੀ ਕਰਨਾ, ਸਾਡੀ ਵੈਬਸਾਈਟ ਹੈ sarvakal.com, ਉੱਥੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਕੋਈ ਵੀ ਤੁਹਾਨੂੰ ਡੋਨੇਸ਼ਨ ਕਰਨੀ ਹੋਵੇ sarvakalmusic@gmail.com, ਅਤੇ ਟਿਕਟਾਂ ਲੈਣੀਆਂ ਨੇ ਤਾਂ ਸਾਰੇ ਜਿਹੜੇ ਲਿੰਕ ਪੋਸਟਰ ਤੇ ਲੱਗੇ ਹੋਏ ਨੇ। ਬਹੁਤ ਬਹੁਤ ਧੰਨਵਾਦ, ਤੇ ਇਹਦੇ ਨਾਲ ਹੀ ਅਮਰਜੀਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ ਤੇ ਇਸ ਟਾਈਮ ਦੀ ਕਦਰ ਅਸੀਂ ਇਹੀ ਕਰ ਸਕਦੇ ਹਾਂ ਕਿ ਕੋਸ਼ਿਸ਼ ਕਰਾਂਗੇ ਇਹ ਪ੍ਰੋਗਰਾਮ ਚੰਗਾ ਹੋਵੇ, ਤੇ ਤੁਹਾਡੇ ਸਾਰਿਆਂ ਨੂੰ ਉੱਥੇ ਯਾਦ ਕਰਕੇ ਤੁਹਾਡੇ ਸਾਰੇ ਤੁਸੀਂ ਵੀ ਹਾਜ਼ਰੀ ਦਿਓ, ਤੇ ਇਹ ਜ਼ਰੂਰ ਤੁਹਾਡੀ ਤੁਹਾਨੂੰ ਰਿਕੁਐਸਟ ਹੈ ਕਿ ਜ਼ਰੂਰ ਆਉਣ ਦੀ ਕੋਸ਼ਿਸ਼ ਕਰਿਓ।
1: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
2: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
4: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ,
4: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ 1 ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
4: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ

ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।